0: We'll be right back after this short commercial break. Stay tuned.
1: موسمیاتی تبدیلیوں کے باعث درجہ حرارت میں حالیہ اضافے سے ہیٹ ویو کا خدشہ. وزیر اعلیٰ پنجاب مریم نواز شریف کی ہدایات پر پی ڈی ایم اے پنجاب الرٹ. ممکنہ متاثرہ اضلاع میں ہیٹ ویو کیمپس کا قیام. دور دراز علاقوں میں کلینک آن ویلز جبکہ ہسپتالوں میں ہیٹ ویو کاؤنٹرز اور ادویات کی فراہمی. تھل چولستان اور جنوبی پنجاب میں گرمی اور حبس کی شدت میں متوقع اضافے کے پیش نظر صاف پانی واٹر فلٹریشن پلانٹس اور واٹر باؤزرز کے ساتھ ساتھ ٹوبا جات میں مویشیوں کے لیے 24 گھنٹے پانی کی یقینی فراہمی اور حبس والے علاقوں میں اسموک گنز کا استعمال. عوام بھی احتیاطی تدابیر اپنائیں. گرمی میں بلا ضرورت گھر سے باہر نہ نکلیں. دھوپ میں نکلنا ضروری ہو تو سر کو ڈھانپ کر رکھیں. وقفے وقفے سے پانی اور مشروبات پیئیں. ڈھیلا ڈھالا اور ہلکے رنگ کا سوتی لباس پہنیں. سخت دھوپ میں مشقت والا کام نہ کریں. بچوں بزرگوں اور بیمار افراد کا خصوصی خیال رکھیں. ہنگامی صورتحال میں پی ڈی ایم اے کی ہیلپ لائن 1129 پر کال کریں. ہیٹ ویو میں احتیاط محفوظ حیات. پروونشل ڈیزاسٹر مینجمنٹ اتھارٹی حکومت پنجاب. موسمیاتی تبدیلیوں کے باعث درجہ حرارت میں حالیہ اضافے سے ہیٹ ویو کا خدشہ. وزیر اعلیٰ پنجاب مریم نواز شریف کی ہدایات پر پی ڈی ایم اے پنجاب الرٹ. ممکنہ متاثرہ اضلاع میں ہیٹ ویو کیمپس کا قیام. دور دراز علاقوں میں کلینک آن ویلز جبکہ ہسپتالوں میں ہیٹ ویو کاؤنٹرز اور ادویات کی فراہمی. تھل چولستان اور جنوبی پنجاب میں گرمی اور حبس کی شدت میں متوقع اضافے کے پیش نظر صاف پانی واٹر فلٹریشن پلانٹس اور واٹر باؤزرز کے ساتھ ساتھ ٹوبا جات میں مویشیوں کے لیے 24 گھنٹے پانی کی یقینی فراہمی اور حبس والے علاقوں میں اسموک گنز کا استعمال. عوام بھی احتیاطی تدابیر اپنائیں. گرمی میں بلا ضرورت گھر سے باہر نہ نکلیں. دھوپ میں نکلنا ضروری ہو تو سر کو ڈھانپ کر رکھیں. وقفے وقفے سے پانی اور مشروبات پیئیں. ڈھیلا ڈھالا اور ہلکے رنگ کا سوتی لباس پہنیں. سخت دھوپ میں مشقت والا کام نہ کریں. بچوں بزرگوں اور بیمار افراد کا خصوصی خیال رکھیں. ہنگامی صورتحال میں پی ڈی ایم اے کی ہیلپ لائن 1129 پر کال کریں. ہیٹ ویو میں احتیاط محفوظ حیات. پروونشل ڈیزاسٹر مینجمنٹ اتھارٹی حکومت پنجاب.
2: A-level with zero tuition fee, 100% future, Bhagat International College, Twin Cities top A-level institute, build on discipline, driven by academic excellence. Learn from the best faculty of Islamabad and Rawalpindi. Get merit stipends and financial support. Bhagat International College does not just teach, it builds leaders. Admissions open at Bhagat International College, Gulberg Greens, Islamabad. Call now 0330-511-0099.
3: This is FM 101.
1: موسمیاتی تبدیلیوں کے باعث درجہ حرارت میں حالیہ اضافے سے ہیٹ ویو کا خدشہ. وزیر اعلیٰ پنجاب مریم نواز شریف کی ہدایات پر پی ڈی ایم اے پنجاب الرٹ. ممکنہ متاثرہ اضلاع میں ہیٹ ویو کیمپس کا قیام. دور دراز علاقوں میں کلینک آن ویلز جبکہ ہسپتالوں میں ہیٹ ویو کاؤنٹرز اور ادویات کی فراہمی. تھل چولستان اور جنوبی پنجاب میں گرمی اور حبس کی شدت میں متوقع اضافے کے پیش نظر صاف پانی واٹر فلٹریشن پلانٹس اور واٹر باؤزرز کے ساتھ ساتھ ٹوبا جات میں مویشیوں کے لیے 24 گھنٹے پانی کی یقینی فراہمی اور حبس والے علاقوں میں اسموک گنز کا استعمال. عوام بھی احتیاطی تدابیر اپنائیں. گرمی میں بلا ضرورت گھر سے باہر نہ نکلیں. دھوپ میں نکلنا ضروری ہو تو سر کو ڈھانپ کر رکھیں. وقفے وقفے سے پانی اور مشروبات پیئیں. ڈھیلا ڈھالا اور ہلکے رنگ کا سوتی لباس پہنیں. سخت دھوپ میں مشقت والا کام نہ کریں. بچوں بزرگوں اور بیمار افراد کا خصوصی خیال رکھیں. ہنگامی صورتحال میں پی ڈی ایم اے کی ہیلپ لائن 1129 پر کال کریں. ہیٹ ویو میں احتیاط محفوظ حیات. پروونشل ڈیزاسٹر مینجمنٹ اتھارٹی حکومت پنجاب.
4: Want to listen to some good music? Pure hardcore stuff. Tracks from all around the world. Well, it's not far away. All in air. Only for you. On FM 101. The House of Music.
5: You get the best of music. One-on-one. Frequency modulation.
6: Fire and ice. Sugar and spice. Fashion and music. All on air. Your styling with FM 101.
7: To satisfy your need for more music.
3: This is FM 101.
8: Are you ready for the ultimate showdown? The road to the 2026 FIFA World Cup final is heating up, and we are down to the final four. Stay tuned to FM 101 for exclusive coverage, pre-match analysis, and live updates as the world's biggest football stage reaches its climax. The final four. The battle for glory continues with these four heavyweights. France, Spain, England, Argentina. Upcoming semifinals. Don't miss a second of the action. France versus Spain, July 15, 2026. England versus Argentina, July 16.
9: Suror Sangeet, Sazo Awaz, aapka manpasand radio channel, FM 101.
10: ہربل ایکسپرٹ پروفیسر سلیمان دے طبی مشورے
11: سونی پین پراو تے میرے بزرگو
10: پروفیسر
11: سلیمان دے طبی مشورے لے کے تواڈی میزبان سائمہ تواڈی خدمت چ حاضر اے تے سلام عرض کر دیے سونی پین پراو پروفیسر سلیمان ساڈے ملک تے بہت ہی سیانے تے مننے پر مننے تے گولڈ میڈل حاصل کرن والے او اسمالج نے جنہاں کول لا علاج مریض وی ٹھیک ہو جاندے نے پین پراو ایس تو پہلا کہ تسی
10: پروفیسر
11: سلیمان دے طبی مشورے حاصل کرو میں لکھوانی ہاں اپنا پتہ تے فون نمبر
10: سلیمان دواخانہ رجسٹرڈ پل فلائی اوور بالمقابل مینار پاکستان مین راوی روڈ لاہور فون نمبر 042-377-27160 یعنی 042-377-27160 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com
11: میرے سونے پین پراو پتا تو مل گیا ہوں تسی
10: پروفیسر
11: سلیمان نو ذاتی طور تے بھی مل سکتے ہو تے پین پراو تواڈی اڈیک مکدی ہے تے شروع ہوندا ہے گل بات دا سلسلہ سلیمان صاحب نال جی آیا نو سر سناؤ کی حال چال ہے
12: سہما جی رب دی کرم نوازی نال حال بھی ٹھیک ہے تے چال بھی ٹھیک ہے ویسے سہما جی تسی صرف حال ہی پوچھیا کرو
11: کیوں
12: چال تے ہر بندے دی وکھری وکھری ہوندی ہے
11: سلیمان صاحب تسی تے بندے نو لاجواب بھی کر دیندے ہو اچھا حکیم سلیمان صاحب ساڈے لکھن والے بھن بھراواں نے تہانوں بہت ہی دعاواں تے سلام لکھے نے
12: وعلیکم السلام سہما جی میں بھی اپنے بھن بھراواں تے بزرگاں نوں سلام پیش کرنا تے ہمیشہ وانگو میری یہی دعا ہے کہ سونا رب ہر مریض نوں صحت یاب کر دے وے آمین
11: آمین سم آمین سلیمان صاحب جڑا مریض مالش دیاں دعاواں لیندا ہے رب اونوں صحت کیوں نہیں دے گا
12: جی
11: جزاک اللہ سلیمان صاحب ای میلز تے ایس ایم ایس بہت نے تے پروگرام دا ویلا محدود ہے اس لیے میں پہلی ای میل پڑھنی ہاں
12: جڑی جلدی جلدی پڑھ لو
11: بالکل میں کوشش میری ہوئے گی کہ میں زیادہ زیادہ ای میلز پڑھاں راہیل شوکت اورا لکھی ہے سلیمان صاحب راہیل صاحب تے شادی شدہ نے تے اپنی کسے پچھلی بیماری دی سبب ہن اعصابی کمزوری دا شکار نے کہندے نے کہ پٹھے کھچے جاندے نے اعصابی کمزوری نال سلیمان صاحب انہاں نے طاقت دے دو تین کورس وی استعمال کیتے نے پر کوئی فائدہ نہیں ہویا سلیمان صاحب انہاں دی بیماری دا کی کوئی ایسا علاج ہے
12: سہما جی رب دی مہربانی نال علاج تے ہو ہی جاوے گا پر میں ایک گل ضرور دسنا چاہواں گا کہ جڑے لوکی اپنی مرضی نال طاقت دے کورس یا دوجی بازاری شیواں استعمال کردے نے انہاں دا کیس زیادہ بگڑ جاندا ہے تے اے وی میں انہاں دسنا چاہواں گا کہ اے ضروری نہیں کہ ہر دوائی ہر مریض نوں موافق وی آ جاوے سہما جی اے جیہیاں دوائیاں نال جگر تے گردے اکثر خراب ہو جاندے نے تے مریض دی بیماری بگڑ جاندی ہے ہوں تسی آپ ویکھو کہ راہیل صاحب نو پہلا بھی کوئی بیماری ہوئی سی انہاں نے اپنی پچھلی بیماری دا خیال بھی نہیں کیتا تے طاقت والی دوائی استعمال کر لیتی جن دے نال انہاں دا جگر خون نہیں بنا رہا بہرحال میں تے راہیل بھائی نو یہ مشورہ دیاں گا کہ وہ دواخانے تے آ کے پہلے پوری طرح چیک اپ کران چیک اپ تو بعد ہی میں ویکھاں گا کہ انہاں نو کیڑی دوائی دینی چاہیے
11: ویسے
12: سہما جی ساڈے کول انشاءاللہ بڑے وگڑے پیشنٹ آندے نے جنہاں دی مرضاں بہت وگڑ جاندیاں نے تے سونے رب دی رحمت دے نال او بالکل ٹھیک ہو جاندے نے کیونکہ انہاں جڑی بوٹیاں اللہ تعالیٰ نے بڑی شفا رکھی جے
11: اے گل تے ہے ای میلز تے ایس ایم ایس پڑھ پڑھ کے مینوں اندازہ ہوندا ہے کہ مایوس مریض وی ٹھیک ہو رہے نے
12: انشاءاللہ
11: سلیمان صاحب اس لیے تے میں کہنی ہاں کہ تسی ہو
12: ظاہر ہے سہما جی میں ہی ہاں میں سہمت نہیں ہو سکدا
11: سلیمان صاحب تسی تے مینوں بس لال جواب کرن دے علاوہ اور کوئی کام کریا کرو سلیمان صاحب حاضر ہے ای میل جیڑی مرزا منور ہوراں لکھی ہے اے کہندے نے کہ میرے سر وچ بہت ہی درد ہوندا ہے روز گولیاں کھانا وا پر درد ٹھیک نہیں ہوندا میں مغز کھادے نے پر کوئی فائدہ نہیں ہویا سلیمان صاحب اے بھائی ہوری تے آپ مغز کھاندے نے
12: اچھا اوہو سہما ਇਹ ਉਹ ਮਗਜ਼ ਨਹੀਂ ਖਾਂਦੇ ਜਿਹੜਾ ਤੁਸੀਂ ਖਾਂਦੇ
11: ਲੋ ਕਰ ਲੋ ਗੱਲ
12: ਇਹ ਭਾਈ ਤਾਂ ਚਾਰ ਮਗਜ਼ ਯਾਨੀ ਖਰਬੂਜ਼ਾ ਤਰਬੂਜ਼ ਵਗੈਰਾ ਦਾ ਮਗਜ਼ ਖਾਂਦੇ ਰਹੇ ਨੇ ਸਹਿਮਾ ਜੀ ਗੱਲ ਇਹ ਵੇ ਕਿ ਮਨਵਰ ਭਾਈ ਨੂੰ ਦਿਮਾਗੀ ਕਮਜ਼ੋਰੀ ਦੀ ਤਕਲੀਫ਼ ਹੈ ਅਤੇ ਇਹਦੇ ਦੋ ਤਿੰਨ ਸਬੱਬ ਹੁੰਦੇ ਨੇ ਮਤਲਬ ਜਾਂ ਤਾਂ ਪੁਰਾਣੀ ਕਬਜ਼ ਹੋਵੇ ਨਜ਼ਰ ਕਮਜ਼ੋਰ ਹੋਵੇ ਜਾਂ ਜਿਸਮ ਵਿੱਚ ਰੇਸ਼ਾ ਬਲਗਮ ਅਤੇ ਕੇਰਾ ਵੱਧ ਗਿਆ ਹੋਵੇ ਸਹਿਮਾ ਜੀ ਇਹੋ ਜਿਹੀ ਤਕਲੀਫ਼ ਨਾਲ ਵਾਲ ਚਿੱਟੇ ਹੋ ਜਾਂਦੇ ਨੇ ਅਤੇ ਬੰਦੇ ਦੀ ਯਾਦਦਾਸ਼ਤ ਵੀ ਖਰਾਬ ਹੋ ਜਾਂਦੀ ਹੈ ਇਸ ਲਈ ਇਹਦਾ ਫੌਰੀ ਤੌਰ 'ਤੇ ਕੋਈ ਉਪਾਅ ਹੋਣਾ ਚਾਹੀਦਾ ਲਿਹਾਜ਼ਾ ਮੈਂ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਕਿਸੇ ਦਿਨ ਦਵਾਖਾਨੇ 'ਤੇ ਆ ਜਾਣ ਤਾਂ ਕਿ ਬਿਮਾਰੀ ਦਾ ਅਸਲ ਸਬੱਬ ਦਾ ਪਤਾ ਚੱਲੇ ਕਿ ਉਸ ਅਸਲ ਸਬੱਬ ਕੀ ਹੈ ਉਸ ਤੋਂ ਬਾਅਦ ਹੀ ਜਿਹੜੀ ਦਵਾਈ ਇਹਨਾਂ ਨੂੰ ਦਿੱਤੀ ਜਾਵੇਗੀ ਸੋਨੇ ਰੱਬ ਦੀ ਮਿਹਰਬਾਨੀ ਨਾਲ ਉਹ ਦਵਾਈ ਫੌਰੀ ਅਸਰ ਕਰੇਗੀ ਅਤੇ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
11: ਇਨਸ਼ਾਅੱਲਾ ਤਾਲਾ ਜੀ ਇਨਸ਼ਾਅੱਲਾ ਤਾਲਾ ਜੀ ਮਨੋਵਰ ਸਾਹਿਬ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਬਿਮਾਰੀ ਦੀ ਪੂਰੀ ਤਸ਼ਖੀਸ ਲਈ ਤੁਹਾਡਾ ਦਵਾਖਾਨੇ 'ਚ ਆਉਣਾ ਬਹੁਤ ਜ਼ਰੂਰੀ ਹੈ ਸੁਲੇਮਾਨ ਸਾਹਿਬ ਇਹ ਈਮੇਲ 12 ਮਸਾਲੇਦਾਰ ਹੈ ਯਾਨੀ ਇਹਦੇ ਅੰਦਰ ਇਹਦੇ ਵਿੱਚ 10-12 ਬਿਮਾਰੀਆਂ ਦਾ ਜ਼ਿਕਰ ਹੈ
12: ਅੱਛਾ ਅੱਛਾ ਮੈਂ ਕਹਿ ਰਿਹਾ ਚਾਟ ਆ ਗਈ ਹੈ ਓਹੋ ਸਹਿਮਾ ਰੱਬ ਤੋਂ ਖੈਰ ਮੰਗੋ ਕਿਉਂਕਿ ਇਹੋ ਜਿਹਾ ਇੱਕ ਮਸਾਲਾ ਵੀ ਬੰਦੇ ਨੂੰ ਲੱਗ ਜਾਵੇ ਨਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਬਾਜ਼ ਲੋਕੀ ਨਫਸੀਆਤੀ ਤੌਰ ਤੇ ਬਿਮਾਰੀਆਂ ਲੱਭਦੇ ਰਹਿੰਦੇ ਨੇ
11: ਸੁਲੇਮਾਨ ਸਾਹਿਬ ਈਮੇਲ ਆਬਿਦ ਗੌਰੀ ਨੇ ਲਿਖੀ ਹੈ ਇਹ ਕਹਿੰਦੇ ਨੇ ਕਿ ਨੀਂਦਰ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਗੁੱਸਾ ਬਹੁਤ ਆਉਂਦਾ ਲੱਕ ਪੀੜ ਹੁੰਦੀ ਹੈ ਲੱਤਾਂ ਦਰਦ ਕਰਦੀਆਂ ਨੇ ਸਿਰ ਭਾਰੀ ਰਹਿੰਦਾ ਪੁਰਾਣੀ ਕਬਜ਼ ਹੈ ਜਿਸਮ ਵਿੱਚ ਕਮਜ਼ੋਰੀ ਬਹੁਤ ਹੈ ਰੋਟੀ ਹਜ਼ਮ ਨਹੀਂ ਹੁੰਦੀ ਤੇ ਸਾਹ ਫੁੱਲਦੀ ਹੈ ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
12: ਵੇਖਿਆ ਨਾ ਸਹਿਮਾ ਜੀ ਮੇਰਾ ਅੰਦਾਜ਼ਾ ਠੀਕ ਹੋਇਆ ਨਾ ਕਿ ਇਹ ਨਫਸੀਆਤੀ ਮਸਲਾ ਹੈ ਸਹਿਮਾ ਜੀ ਬਾਜ਼ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਿਮਾਗ 'ਤੇ ਵੀ ਅਸਰ ਕਰਦੀਆਂ ਨੇ ਜਿਹਦੇ ਨਾਲ ਮਸਲਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਇਹ ਹੀ ਕੁਝ ਅਬਦ ਬਾਈ ਹੋਰਾਂ ਨਾਲ ਵੀ ਹੋਇਆ ਹੈ ਕਿ ਇਹਨਾਂ ਦੀ ਅਸਲ ਬਿਮਾਰੀ ਇੰਨੀ ਵਿਗੜ ਗਈ ਹੈ ਕਿ ਉਹਦੇ ਅਸਰਾਤ ਦਿਮਾਗ ਤਿਕਰ ਆ ਗਏ ਨੇ ਹੁਣ ਤਾਂ ਸਹਿਮਾ ਜੀ ਇਹਦਾ ਇੱਕੋ ਹੀ ਹੱਲ ਹੈ ਕਿ ਅਬਦ ਭਾਈ ਨੂੰ ਦਵਾਖਾਨੇ 'ਤੇ ਆ ਕੇ ਮੈਨੂੰ ਮਿਲਣਾ ਚਾਹੀਦਾ ਤਾਂ ਕਿ ਮੈਂ ਸਾਰੀ ਹਕੀਕਤ ਇਹਨਾਂ ਦੀ ਸੁਣ ਕੇ ਅਤੇ ਪੂਰੀ ਤਰ੍ਹਾਂ ਚੈੱਕਅਪ ਕਰਕੇ ਇਹਨਾਂ ਦੀ ਪੂਰੀ ਹਿਸਟਰੀ ਲਵਾਂ ਅਤੇ ਇਹਨਾਂ ਦੀ ਤਸ਼ਖੀਸ ਤੋਂ ਬਾਅਦ ਇਹਨਾਂ ਨੂੰ ਕੋਈ ਅੱਛਾ ਜਿਹਾ ਇਲਾਜ ਦੱਸਾਂ ਅਤੇ ਰੱਬ ਦੀ ਮਿਹਰਬਾਨੀ ਨਾਲ ਇਹ 12 ਮਸਾਲੇ ਨਹੀਂ ਬਲਕਿ 12 ਮਸਲੇ ਬਿਲਕੁਲ ਠੀਕ ਹੋ ਜਾਣਗੇ
11: ਬਿਲਕੁਲ ਜੀ ਤੇ
12: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਆਬਦ ਪਾਈ ਬਿਲਕੁਲ ਸਿਹਤਯਾਬ ਹੋ ਜਾਣਗੇ
11: ਇਨਸ਼ਾਅੱਲਾ ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ ਮੁਕੰਮਲ ਇਲਾਜ ਤੇ ਖਤ ਪੱਤਰ ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾਓ ਸੁਲੇਮਾਨ ਸਾਹਿਬ ਅਗਲੀ ਈਮੇਲ ਸਾਡੀ ਇੱਕ ਭੈਣ ਹੋਣਾ ਲਿਖੀ ਹੈ ਇਹਨਾਂ ਦਾ ਮਸਲਾ ਇਹ ਹੈ ਕਿ ਖੁਸ਼ਕੀ ਸਿਕਰੀ ਤੇ ਵਾਲਾਂ ਦਾ ਡਿੱਗਣਾ ਸੁਲੇਮਾਨ ਸਾਹਿਬ ਇਹਨਾਂ ਨੇ ਬੜੀਆਂ ਦਵਾਈਆਂ ਖਾਧੀਆਂ ਨੇ ਸ਼ੈਂਪੂ ਵਰਤੇ ਨੇ ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਸੁਲੇਮਾਨ ਸਾਹਿਬ ਹੁਣ ਤੁਸੀਂ ਇਹਨਾਂ ਨੂੰ ਕੋਈ ਮਸ਼ਵਰਾ ਦਿਓ ਸੁਲੇਮਾਨ ਸਾਹਿਬ ਮੈਂ ਵੀ ਕੰਨ ਲਾ ਕੇ ਸੁਣ ਰਹੀ ਹਾਂ ਕੋਈ ਚੰਗਾ ਜਿਹਾ ਮਸ਼ਵਰਾ ਦੇਣਾ
12: ਸਹਿਮਾ ਜੀ ਵੈਸੇ ਤੁਸੀਂ ਹਰ ਗੱਲ ਹੀ ਕੰਨ ਲਾ ਕੇ ਸੁਣਦੇ ਹੋ
11: ਅੱਲਾ ਅੱਲਾ ਸੁਲੇਮਾਨ ਸਾਹਿਬ ਮੈਂ ਚੁਗਲਖੋਰ ਨਹੀਂ ਹੈਗੀ
12: ਪਰ ਇਹ ਗੱਲ ਤੁਹਾਡੇ ਖਾਸ ਮਤਲਬ ਦੀ ਹੈ ਸਹਿਮਾ ਜੀ ਮੈਂ ਤੁਹਾਨੂੰ ਤੇ ਆਪਣੀ ਇਸ ਭੈਣ ਨੂੰ ਅਤੇ ਦੂਜੀਆਂ ਸਾਰੀਆਂ ਭੈਣਾਂ ਨੂੰ ਇੱਕ ਪੈਗਾਮ ਦਿਆਂਗਾ ਕਿ ਜੇ ਤੁਸੀਂ ਆਪਣੇ ਵਾਲਾਂ ਦੀ ਹਿਫਾਜ਼ਤ ਚਾਹੁੰਦੇ ਹੋ ਅਤੇ ਖੁਦਾ ਦੇ ਲਈ ਇਹ ਕੈਮੀਕਲ ਵਾਲੀਆਂ ਚੀਜ਼ਾਂ ਕਦੀ ਇਸਤੇਮਾਲ ਨਾ ਕਰੋ ਇਹਨਾਂ ਚੀਜ਼ਾਂ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਵਾਲ ਡਿੱਗਣ ਲੱਗ ਪੈਂਦੇ ਨੇ ਸਹਿਮਾ ਜੀ ਤੁਸੀਂ ਪੁਰਾਣੀ ਔਰਤਾਂ ਨੂੰ ਵੇਖਿਆ ਹੋਵੇਗਾ ਕਿ ਉਹਨਾਂ ਦੇ ਵਾਲ ਕਿੱਡੇ ਸੋਹਣੇ ਹੁੰਦੇ ਸਨ
11: ਬਿਲਕੁਲ
12: ਇਹਦੀ ਵਜ੍ਹਾ ਇਹ ਵੇ ਕਿ ਪੁਰਾਣੇ ਲੋਕ ਤੇਲ ਲਾਉਂਦੇ ਸਨ ਵਾਲਾਂ ਨੂੰ ਬੇਸਣ ਦਹੀਂ ਅਤੇ ਲੱਸੀ ਨਾਲ ਧੋਂਦੇ ਸਨ ਉਹ ਔਲੇ ਰੇਠੇ ਅਤੇ ਸਿੱਕਾਕਾਈ ਨਾਲ ਵੀ ਵਾਲ ਧੋਂਦੇ ਸਨ ਸਾਡੇ ਮੈਂ ਆਪਣੀ ਵਾਲਦਾ ਨੂੰ ਖੁਦ ਦੇਖਿਆ ਸਹਿਮਾ ਜੀ ਛੋਟਿਆਂ ਹੁੰਦਿਆਂ ਕਿ ਵਾਲਦਾ ਸਾਹਿਬਾ ਜਿਹੜੀ ਹੈ ਨਾ ਉਹ ਦਹੀਂ ਦੇ ਨਾਲ ਆਪਣੇ ਵਾਲ ਧੋਂਦੀ ਹੁੰਦੀਆਂ ਸਨ ਲੇਕਿਨ ਹੁਣ ਤਾਂ ਜ਼ਮਾਨਾ ਹੀ ਮਾਡਰਨ ਹੋ ਗਿਆ ਨਾ ਕੁੜੀਆਂ ਵਾਲਾਂ ਨੂੰ ਸੁਕਾ ਕੇ ਰੱਖਦੀਆਂ ਨੇ ਜਿਹਦੀ ਵਜ੍ਹਾ ਨਾਲ ਵਾਲਾਂ ਦਾ ਸੱਤਿਆ ਨਾਸ ਹੋ ਜਾਂਦਾ ਹੈ
11: ਬਿਲਕੁਲ
12: ਸਹਿਮਾ ਜੀ ਮੈਂ ਸਾਰੀਆਂ ਭੈਣਾਂ ਨੂੰ ਇਹ ਵੀ ਮਸ਼ਵਰਾ ਦਿਆਂਗਾ ਕਿ ਉਹ ਵਾਲਾਂ 'ਤੇ ਜੜੀ ਬੂਟੀਆਂ ਦਾ ਤੇਲ ਲਾਉਣ ਅਤੇ ਫਿਰ ਵੇਖਣ ਕਿ ਵਾਲ ਕਿੰਨੇ ਸੋਹਣੇ ਹੋ ਜਾਣਗੇ। ਇਹ ਸਾਰਾ ਅਸੀਂ ਇੱਕ ਤੇਲ ਬਣਾਇਆ ਜੀ ਹਰੜ ਬੇੜੇ ਆਮਲੇ ਅਤੇ ਸਿੱਕਾ ਕਾਈ ਨਾਲ,
11: ਅਤੇ
12: ਇਹ ਤੇਲ ਮੇਰਾ ਬਹੁਤ ਹੀ ਪੁਰਾਣਾ ਬੜਾ ਸਮੂਦਾ ਅਤੇ ਜ਼ਬਰਦਸਤ ਨੁਸਖਾ ਹੈ ਜਿਹੜਾ ਵਾਲਾਂ ਨੂੰ ਮੁਲਾਇਮ ਨਰਮ ਅਤੇ ਸਿਲਕੀ ਅਤੇ ਗਣਾਉਣਾ ਕਰ ਦਿੰਦਾ ਹੈ ਅਤੇ ਸਿੱਕਰੀ ਵੀ ਮੁੱਕ ਜਾਂਦੀ ਹੈ। ਸਹਿਮਾ ਜੀ ਇਹ ਤੇਲ ਦਵਾਖਾਨੇ 'ਤੇ ਦਸਿਆ ਵੇ, ਤੁਸੀਂ ਵੀ ਇੱਕ ਸ਼ੀਸ਼ੀ ਵਰਤ ਕੇ ਵੇਖੋ ਅਤੇ ਦੂਜੀਆਂ ਭੈਣਾਂ ਵੀ ਜ਼ਰੂਰ ਵਰਤਣ।
11: ਵਾਹ ਸੁਲੇਮਾਨ ਸਾਹਿਬ, ਤੁਸੀਂ ਤਾਂ ਮੇਰਾ ਮਸਲਾ ਹੀ ਹੱਲ ਕਰ ਦਿੱਤਾ, ਮੈਨੂੰ ਤਾਂ ਬੜੀ ਟੈਨਸ਼ਨ ਸੀ। ਜੀ ਭੈਣ ਜੀ, ਮੈਂ ਤਾਂ ਬੇਫਿਕਰ ਹੋ ਗਈ ਹਾਂ, ਤੁਸੀਂ ਵੀ ਬੇਫਿਕਰ ਹੋ ਕੇ ਇਹੀਓ ਤੇਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਨੂੰ ਅਤੇ ਮੈਨੂੰ ਬਹੁਤ ਹੀ ਫਾਇਦਾ ਹੋਏਗਾ। ਸੁਲੇਮਾਨ ਸਾਹਿਬ, ਮੈਂ ਤਾਂ ਪ੍ਰੋਗਰਾਮ ਦੀ ਮੇਜ਼ਬਾਨ ਹਾਂ ਨਾ, ਮੈਂ ਤੁਹਾਨੂੰ ਪੈਸੇ ਨਹੀਂ ਦੇਣੇ।
12: ਸਹਿਮਾ ਜੀ, ਤੁਸੀਂ ਦੂਜੀਆਂ ਦਵਾਈਆਂ ਦੇ ਕਦੋਂ ਪੈਸੇ ਦਿੰਦੇ ਹੋ ਜਿਹੜੇ ਹੁਣ ਤੁਸੀਂ ਦੇਣੇ ਨੇ?
11: ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਦਵਾਈਆਂ ਦਿੰਦੇ ਹੋ, ਵੈਸੇ ਰੱਬ ਦੀ ਮਿਹਰਬਾਨੀ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਵੀ ਪੜ੍ਹ ਲਵਾਂ? ਮੇਰਾ ਕੀ ਹੈ, ਮੈਂ ਤੇ ਗੱਲਾਂ ਹੀ ਕਰਦੀ ਜਾਵਾਂਗੀ ਪਰ ਸਾਡੇ ਭੈਣ ਭਰਾ ਨਾਰਾਜ਼ ਹੋ ਜਾਣਗੇ।
12: ਜੀ ਜੀ,
11: ਸੁਲੇਮਾਨ ਸਾਹਿਬ, ਈਮੇਲ ਬਰਾ ਰਿਜ਼ਵੀ ਹੋਰਾਂ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਤੇ ਹੁਣ ਸਿਰ ਵਿੱਚ ਦਰਦ ਬਹੁਤ ਹੁੰਦਾ ਹੈ, ਗੋਲੀਆਂ ਤੇ ਲੈ ਰਹੇ ਨੇ ਪਰ ਫਿਰ ਵੀ ਬਲੱਡ ਪ੍ਰੈਸ਼ਰ ਵੱਧਦਾ ਜਾ ਰਿਹਾ ਹੈ, ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਆਰਾਮ ਆ ਜਾਵੇ।
12: ਇਬਰਾਰ ਭਾਈ, ਅਸਲ ਦਵਾਈ ਤੇ ਉਹ ਹੁੰਦੀ ਹੈ ਜਿਹੜੀ ਨੁਸਖੇ ਦੇ ਮੁਤਾਬਕ ਤਿਆਰ ਕੀਤੀ ਜਾਵੇ। ਬਹਰਹਾਲ, ਤੁਸੀਂ ਆਪਣੀ ਵਾਲਦਾ ਨੂੰ ਤ੍ਰਿਫਲੇ ਦਾ ਪਾਣੀ ਸੁਬਾਹ ਨਹਾਰ ਨੂੰ ਜ਼ਰੂਰ ਪਿਆਇਆ ਕਰੋ, ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ। ਪਰ ਮੈਂ ਤਾਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਆਪਣੀ ਵਾਲਦਾ ਸਾਹਿਬਾ ਨੂੰ ਮਤਲਬ 'ਤੇ ਲਿਆਓ ਤਾਂ ਕਿ ਮੁਕੰਮਲ ਚੈੱਕਅਪ ਹੋ ਜਾਵੇ ਅਤੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ। ਵੈਸੇ ਭਾਈ ਜੀ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮਤਲਬ ਟੀਕੇ ਇਲਾਜ ਕਰਾਉਣਾ ਚਾਹੀਦਾ ਹੈ, ਰੱਬ ਕਰਮ ਕਰੇਗਾ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ ਦੇ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ।
11: ਜੀ ਬਰਾਰ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਅਨਵਾਰ ਖਾਨ ਸਾਹਿਬ ਦੀ ਹੈ।
12: ਜੀ ਜੀ,
11: ਸੁਲੇਮਾਨ ਸਾਹਿਬ, ਇਹਨਾਂ ਨੂੰ ਸ਼ੂਗਰ ਦੀ ਤਕਲੀਫ ਹੈ, ਕਹਿੰਦੇ ਨੇ ਕਿ ਸ਼ੂਗਰ ਦੀ ਵਜ੍ਹਾ ਨਾਲ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ
12: ਜੀ ਜੀ,
11: ਜਿਹੜੀ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਈ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੇਰੀ ਕਮਜ਼ੋਰੀ ਦੂਰ ਹੋ ਜਾਵੇ।
12: ਅਨਵਾਰ ਭਾਈ, ਮੈਂ ਇੱਕ ਵਾਰੀ ਨਹੀਂ ਬਲਕਿ ਬੜੀ ਵਾਰੀ ਇਹ ਗੱਲ ਦੱਸੀ ਹੈ ਕਿ ਅਸਾਬੀ ਕਮਜ਼ੋਰੀ ਭਾਵੇਂ ਸ਼ੂਗਰ ਨਾਲ ਹੋਵੇ ਜਾਂ ਬਲੱਡ ਪ੍ਰੈਸ਼ਰ ਨਾਲ, ਇਹ ਕਮਜ਼ੋਰੀ ਬਿਲਕੁਲ ਦੂਰ ਹੋ ਜਾਂਦੀ ਹੈ। ਪਰ ਸ਼ਰਤ ਇਹ ਵੇ ਕਿ ਹਕੀਮ ਸਿਆਣਾ ਹੋਵੇ ਜਿਹੜਾ ਇਹੋ ਜਿਹੀ ਕਮਜ਼ੋਰੀ ਲਈ ਚੰਗੀ ਜਿਹੀ ਦਵਾਈ ਬਣਾ ਸਕੇ। ਅਤੇ ਦੂਜੀ ਗੱਲ ਇਹ ਵੇ ਕਿ ਮਰੀਜ਼ ਥੋੜ੍ਹਾ ਟੀਕੇ ਇਲਾਜ ਕਰਵਾਵੇ, ਇਹ ਚੀਜ਼ਾਂ ਹੋਣ ਤਾਂ ਮਰੀਜ਼ ਦੀ ਤਾਕਤ ਵਾਪਸ ਆ ਸਕਦੀ ਹੈ। ਮੇਰੇ ਭਾਈ, ਤੁਸੀਂ ਬੇਫਿਕਰ ਹੋ ਜਾਓ, ਬਸ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਕਿ ਤੁਹਾਡੇ ਜਿਸਮ ਵਿੱਚ ਨਵੀਂ ਤਾਕਤ ਅਤੇ ਨਵੀਂ ਚੁਸਤੀ ਫੁਰਤੀ ਆ ਜਾਵੇਗੀ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਮਜ਼ੇ ਲੁੱਟੋਗੇ। ਭਾਈ ਜੀ, ਇੱਕ ਗੱਲ ਹੋਰ ਯਾਦ ਰੱਖੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਤਾਕਤ ਦੀਆਂ ਦਵਾਈਆਂ ਗੁਰਦੇ ਅਤੇ ਜਿਗਰ ਨੂੰ ਬਹੁਤ ਨੁਕਸਾਨ ਦਿੰਦੀਆਂ ਨੇ। ਐਸੇ ਤੁਸੀਂ ਇਹੋ ਜਿਹੀ ਕੋਈ ਦਵਾਈ ਇਸਤੇਮਾਲ ਨਾ ਕਰੋ, ਨਹੀਂ ਤਾਂ ਤੁਹਾਨੂੰ ਜ਼ਿਆਦਾ ਮੁਸ਼ਕਲ ਹੋ ਜਾਵੇਗੀ।
11: ਜੀ ਅਨਵਾਰ ਭਾਈ, ਤੁਹਾਨੂੰ ਤੁਹਾਡੀ ਚਿੱਠੀ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਰਾਮ ਆ ਜਾਵੇ। ਸੁਲੇਮਾਨ ਸਾਹਿਬ, ਈਮੇਲਸ ਅਤੇ SMS ਜੇ ਵੀ ਬਾਕੀ ਨੇ
12: ਜੀ ਜੀ,
11: ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਦਿਲ 'ਤੇ ਕਰਦਾ ਹੈ ਕਿ ਗੱਲਾਂ ਕਰਦੇ ਰਹੀਏ ਪਰ ਮਜਬੂਰੀ ਹੈ।
12: ਸਹਿਮਾ ਜੀ, ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦਾ ਜ਼ਰਾ ਟਾਈਮ ਵਧਾਉਣਾ ਹੀ ਪਵੇਗਾ। ਮੈਨੂੰ ਪਤਾ ਕਿ ਤੁਸੀਂ ਤਾਂ 4 ਘੰਟੇ ਦਾ ਵੀ ਪ੍ਰੋਗਰਾਮ ਕਰ ਸਕਦੇ ਹੋ।
11: ਹਾਂ ਜੀ, ਮੈਂ ਇੱਕ ਮਚਾਉਂਦੀ ਹਾਂ, ਤੁਸੀਂ ਤਾਂ ਮੈਨੂੰ ਬੋਲਣ ਵੀ ਨਹੀਂ ਦਿੰਦੇ। ਬਹਰਹਾਲ ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
12: ਅਤੇ ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਮੈਂ ਸਾਮੀਨ ਕੋਲ ਇਜਾਜ਼ਤ ਦੇਣਾ ਚਾਹੁੰਦਾ ਅਤੇ ਰੱਬ ਰੱਖਾ।
11: ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160 ਯਾਨੀ 042-377-27-160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ ਸੁਲੇਮਾਨ ਡੋਟ ਦਵਾਖਾਨਾ
10: shodown@gmail.com. सोने भैन भ्राओ, अपनी सेहत का बहुत ख्याल रखना। साडी दुआ है कि रब तुहानू हमेशा ही सेहतमंद रखे। इस दुआ दे नाल ही अपनी भैन साइमा नू इजाजत दिओ। अगले प्रोग्राम विच इंशाल्लाह फिर मुलाकात होगी। उस वेले तक रब राखा।
9: सुर और संगीत, साजो आवाज, आपका मनपसंद रेडियो चैनल FM 101।

0: We'll be right back after this short commercial break. Stay tuned.
1: موسمیاتی تبدیلیوں کے باعث درجہ حرارت میں حالیہ اضافے سے ہیٹ ویو کا خدشہ. وزیر اعلیٰ پنجاب مریم نواز شریف کی ہدایات پر پی ڈی ایم اے پنجاب الرٹ. ممکنہ متاثرہ اضلاع میں ہیٹ ویو کیمپس کا قیام. دور دراز علاقوں میں کلینک آن ویلز جبکہ ہسپتالوں میں ہیٹ ویو کاؤنٹرز اور ادویات کی فراہمی. تھل چولستان اور جنوبی پنجاب میں گرمی اور حبس کی شدت میں متوقع اضافے کے پیش نظر صاف پانی واٹر فلٹریشن پلانٹس اور واٹر باؤزرز کے ساتھ ساتھ ٹوبا جات میں مویشیوں کے لیے 24 گھنٹے پانی کی یقینی فراہمی اور حبس والے علاقوں میں اسموک گنز کا استعمال. عوام بھی احتیاطی تدابیر اپنائیں. گرمی میں بلا ضرورت گھر سے باہر نہ نکلیں. دھوپ میں نکلنا ضروری ہو تو سر کو ڈھانپ کر رکھیں. وقفے وقفے سے پانی اور مشروبات پیئیں. ڈھیلا ڈھالا اور ہلکے رنگ کا سوتی لباس پہنیں. سخت دھوپ میں مشقت والا کام نہ کریں. بچوں بزرگوں اور بیمار افراد کا خصوصی خیال رکھیں. ہنگامی صورتحال میں پی ڈی ایم اے کی ہیلپ لائن 1129 پر کال کریں. ہیٹ ویو میں احتیاط محفوظ حیات. پروونشل ڈیزاسٹر مینجمنٹ اتھارٹی حکومت پنجاب.
2: This is FM 101.
1: موسمیاتی تبدیلیوں کے باعث درجہ حرارت میں حالیہ اضافے سے ہیٹ ویو کا خدشہ. وزیر اعلیٰ پنجاب مریم نواز شریف کی ہدایات پر پی ڈی ایم اے پنجاب الرٹ. ممکنہ متاثرہ اضلاع میں ہیٹ ویو کیمپس کا قیام. دور دراز علاقوں میں کلینک آن ویلز جبکہ ہسپتالوں میں ہیٹ ویو کاؤنٹرز اور ادویات کی فراہمی. تھل چولستان اور جنوبی پنجاب میں گرمی اور حبس کی شدت میں متوقع اضافے کے پیش نظر صاف پانی واٹر فلٹریشن پلانٹس اور واٹر باؤزرز کے ساتھ ساتھ ٹوبا جات میں مویشیوں کے لیے 24 گھنٹے پانی کی یقینی فراہمی اور حبس والے علاقوں میں اسموک گنز کا استعمال. عوام بھی احتیاطی تدابیر اپنائیں. گرمی میں بلا ضرورت گھر سے باہر نہ نکلیں. دھوپ میں نکلنا ضروری ہو تو سر کو ڈھانپ کر رکھیں. وقفے وقفے سے پانی اور مشروبات پیئیں. ڈھیلا ڈھالا اور ہلکے رنگ کا سوتی لباس پہنیں. سخت دھوپ میں مشقت والا کام نہ کریں. بچوں بزرگوں اور بیمار افراد کا خصوصی خیال رکھیں. ہنگامی صورتحال میں پی ڈی ایم اے کی ہیلپ لائن 1129 پر کال کریں. ہیٹ ویو میں احتیاط محفوظ حیات. پروونشل ڈیزاسٹر مینجمنٹ اتھارٹی حکومت پنجاب.
2: This is FM 101.
1: موسمیاتی تبدیلیوں کے باعث درجہ حرارت
3: گیت ساز و آواز آپ کا من پسند ریڈیو چینل FM 101.
1: موسمیاتی تبدیلیوں کے باعث درجہ حرارت میں حالیہ اضافے سے ہیٹ ویو کا خدشہ. وزیر اعلیٰ پنجاب مریم نواز شریف کی ہدایات پر پی ڈی ایم اے پنجاب الرٹ. ممکنہ متاثرہ اضلاع میں ہیٹ ویو کیمپس کا قیام. دور دراز علاقوں میں کلینک آن ویلز جبکہ ہسپتالوں میں ہیٹ ویو کاؤنٹرز اور ادویات کی فراہمی. تھل چولستان اور جنوبی پنجاب میں گرمی اور حبس کی شدت میں متوقع اضافے کے پیش نظر صاف پانی واٹر فلٹریشن پلانٹس اور واٹر باؤزرز کے ساتھ ساتھ ٹوبا جات میں مویشیوں کے لیے 24 گھنٹے پانی کی یقینی فراہمی اور حبس والے علاقوں میں اسموک گنز کا استعمال. عوام بھی احتیاطی تدابیر اپنائیں. گرمی میں بلا ضرورت گھر سے باہر نہ نکلیں. دھوپ میں نکلنا ضروری ہو تو سر کو ڈھانپ کر رکھیں. وقفے وقفے سے پانی اور مشروبات پیئیں. ڈھیلا ڈھالا اور ہلکے رنگ کا سوتی لباس پہنیں. سخت دھوپ میں مشقت والا کام نہ کریں. بچوں بزرگوں اور بیمار افراد کا خصوصی خیال رکھیں. ہنگامی صورتحال میں پی ڈی ایم اے کی ہیلپ لائن 1129 پر کال کریں. ہیٹ ویو میں احتیاط محفوظ حیات. پروونشل ڈیزاسٹر مینجمنٹ اتھارٹی حکومت پنجاب.
3: سر اور سنگیت ساز و آواز آپ کا من پسند ریڈیو چینل FM 101.
4: جہاں جہاں بھی اس وقت میری آواز سنی جا رہی ہے سب لوگوں کی خدمت میں توثیق حیدر کا آداب. پروگرام کا نام ہے پیدا کرو نئی سوچ اور پورے پنجاب کے ڈفرنٹ FM ریڈیو سٹیشنز پہ ہماری آواز پہنچ رہی ہے. پچھلے کچھ عرصے میں اس پروگرام میں جو ہم نے باتیں کی آپ کا اتنا اچھا رسپانس آیا, لیکن زیادہ تر بات یہ ہوئی یہ جو پیدا کرو نئی سوچ ہے, نئی سوچ اور بچوں کی پرورش ان کی صحت کے اعتبار سے چیزیں تو ہمیں سمجھ میں آ گئی ہیں, لیکن حکومت پنجاب اور اس کے مختلف ادارے کیا فیسلٹیز دے رہے ہیں, کہاں دے رہے ہیں, اس کے بارے میں توثیق بھائی ہمیں کچھ تفصیل ہم جاننا چاہتے ہیں. ہمیں بتائیں یہ سروسز کیسے حاصل کی جا سکتی ہیں. تو اس حوالے سے کیپٹن ریٹائرڈ عثمان علی خان صاحب کو آج ہم نے مدعو کیا ہے آج کے پروگرام میں, جو کہ پروگرام ڈائریکٹر ہیں پنجاب فیملی پلاننگ پروگرام کے, اور یہ وہ ادارہ ہے کہ جس میں کیپٹن عثمان اور ان کی پوری ٹیم پورے پنجاب کے اندر آپ کو وہ فیسلٹیز دے رہے ہیں تاکہ آپ اگر ایک نئی سوچ اپنے آنے والی نسلوں کے لیے ایک بہتر زندگی اور صحت انشور کرنا چاہتے ہیں تو حکومت پنجاب کا یہ فرض ہے کہ وہ اس کو فیسلیٹیٹ کرے. کیپٹن ڈاکٹر عثمان بہت بہت شکریہ آپ نے وقت نکالا ہمارے اس پروگرام کے لیے تاکہ ایکچوئل جو سروس ڈلیوری ہے اس پہ آج ہم بات کر سکیں.
5: سر تھینک یو ویری مچ سر توثیق صاحب, اور آپ کی بڑی مہربانی ہے آپ نے بلایا, اور इस आपके प्लेटफॉर्म से, रेडियो से और इवन बाकी जो प्रोग्राम्स होते हैं सोशल मीडिया, टीवी, उससे हम कोशिश करते हैं कि जो आवाम के अंदर जो भी नई पैदा करें, नई सोच जो है उसका बेसिक बैकग्राउंड क्या है और किस तरह गवर्नमेंट पुराने इनोवेशन से, जैसे बहुत सारे टीवी एड्स में आप सुनते थे कि महकमा बहबूदे आबादी पंजाब अब किस तरह से काम कर रहा है और इस नए जदीद दौर के अंदर किस तरह की सहूलियात तमाम तक पहुंचाई जा रही हैं, और उसके लिए मैं बहुत शुक्रगुजार हूं कि ताकि आम आवाम को भी पता लगे कि गवर्नमेंट उनके लिए क्या कर रही है और उन्होंने अपनी सोच किस तरह तब्दील करके और हमने एक सेहतमंद माशरे और एक सेहतमंद पंजाब की तरफ जो हमारा चीफ मिनिस्टर मरियम नवाज शरीफ साहिबा का जो एक इकदाम है तो हम किस तरह उस तरफ बढ़ सकते हैं
4: और उनका विजन है।
5: बिल्कुल बिल्कुल डेफिनेटली विजन है और बहुत सारे इकदाम लिए जा रहे हैं खाली हेल्थ सेक्टर के अंदर नहीं, बहुत सारे मल्टी सेक्टोरियल जो इनिशिएटिव्स लिए जा रहे हैं सिर्फ इसी वजह से कि एक सेहतमंद माशा और तरक्की याफ्ता पंजाब और फिर पाकिस्तान की तरफ हम किस तरह बढ़ सकते हैं।
4: मैंने सुना है कि आप और आपकी टीम जो है उनको जो ये जो सरकारी छुट्टियां होती हैं वो भी पूरी नहीं मिल रही होती है इसलिए कि डिमांड पूरी करनी पड़ रही होती है, तो ये बताएं पहले तो मुझे उस वर्कफोर्स के बारे में बताएं कि कितनी बड़ी टीम है जो ये फैसिलिटीज दे रही है पूरे पंजाब में।
5: बिल्कुल सर, और सेहत तो बिल्कुल ऐसा ऐसी कोई छुट्टी नहीं होती, ना ईद पे छुट्टी होती है तो ना बाकी आम दिनों की हफ्ते इतवार की छुट्टी होती है, लेकिन खुशी होती है काम करके कि हम कुछ ना कुछ अपना हिस्सा इंसानियत के लिए हर बंदा डाल रहा होता है। और इस टाइम जो हेल्थ एंड पॉपुलेशन डिपार्टमेंट है, मैं हेल्थ एंड पॉपुलेशन डिपार्टमेंट का थोड़ा बैकग्राउंड बता दूं कि जो पंजाब का हेल्थ डिपार्टमेंट था उससे पहले 2017 के अंदर दो डिपार्टमेंट अलग हुए, स्पेशलाइज्ड मेडिकल एजुकेशन डिपार्टमेंट, उनका काम मेडिकल कॉलेजेस की और ट्रशी की स्पेशलाइज केयर की, वो अलग से एक डिपार्टमेंट बन गया। उसके बाद प्राइमरी एंड सेकेंडरी हेल्थ केयर डिपार्टमेंट आया, जो बेसिक हेल्थ यूनिट्स जो पहले अब मरियम नवाज हेल्थ क्लिनिक्स हैं, रूरल हेल्थ सेंटर्स, DHQ, DHQs की जितने भी ऑपरेशंस थे वो प्राइमरी एंड सेकेंडरी हेल्थ केयर डिपार्टमेंट देख रहा था, और आउटरीच में अगर देखा जाए तो लेडी हेल्थ प्रोग्राम प्राइमरी एंड सेकेंडरी हेल्थ केयर डिपार्टमेंट से वो चल रहा था। तो अभी लास्ट ईयर में ये हुआ कि जो पॉपुलेशन वेलफेयर डिपार्टमेंट था, जो मैं अभी शुरू में आपसे कह रहा था कि जी महकमा बहबूदे आबादी जो हम छोटे होते सुनते थे कि जी ये इश्तिहार महकमा बहबूदे आबादी की तरफ से दिया जा रहा है, तो वो एक बहुत बड़ा इनिशिएटिव लेके प्राइमरी एंड सेकेंडरी हेल्थ डिपार्टमेंट को मर्ज कर दिया गया है, पॉपुलेशन वेलफेयर डिपार्टमेंट दोनों को मर्ज करके हेल्थ एंड पॉपुलेशन डिपार्टमेंट अब नया जो अभी एक खड़ा हुआ है। और उसके अंदर अगर आप बात करते हैं तो कितनी हमारी वर्क फोर्स है, तो मोर देन 1,00,000 से ज़्यादा जो डॉक्टर्स, पैरामेडिकल स्टाफ, नर्सेज, कम्युनिटी वर्कर्स, उसके अंदर लेडी हेल्थ वर्कर्स, अब कम्युनिटी हेल्थ इंस्पेक्टर का जो इनिशिएटिव आया है वो अपनी सर्विसेज प्रोवाइड कर रहे हैं।
4: 1,00,000 तो बहुत बड़ी तादाद।
5: बिल्कुल सर, और अगर इसमें खाली आप यूनिट कौन से लेवल की अगर आप बात करते हैं तो इस टाइम हमारे पास 39,000 लेडी हेल्थ वर्कर्स हैं जो घरों से घर घर में जाके अपनी सर्विसेज प्रोवाइड कर रही हैं।
4: और मैं कहूंगा रीढ़ की हड्डी है ये आपके प्रोग्राम।
5: बिल्कुल, और उससे ज्यादा से ही हमने एक इनिशिएटिव लिया है कि 30,000 कम्युनिटी हेल्थ इंस्पेक्टर, क्योंकि ये प्रोग्राम LAW का 1994 में स्टार्ट हुआ था, और अगर इसके स्टैट देते हैं जो इंटरनेशनली एक बड़ा एक रोल मॉडल प्रोग्राम था, उसकी वजह से हमारी जो बहुत सारे इंडिकेटर मेटरनल मोर्टेलिटी, माँ और बच्चे की अमवात, बहुत उनकी जो शरह है वो बहुत ज्यादा कम हुई थी, क्योंकि घरों में जाके उन्होंने एजुकेट किया, लोगों को बताया कि आपने अस्पताल जाना है वजह सूरत में, तो वो अपनी सर्विस प्रोवाइड कर रही थी। और हमारा अनकवर्ड एरिया जो जहाँ पे कोई नहीं जा सकती थी लेडी हेल्थ वर्कर, बाढ़ बढ़ती गई, लेडी हेल्थ वर्कर प्रोग्राम नई हायरिंग नहीं हो सकी, नए लोग, तो CM ने इस टाइम 30,000 जो हमारे CM साहिबा ने कम्युनिटी हेल्थ इंस्पेक्टर को जो हमें अप्रूवल दिए कि जी आप इनको हायर करें ताकि ये घर घर जाके अपनी सर्विसेज प्रोवाइड करें। तो इस टाइम सिर्फ घरों की अगर कम्युनिटी लेवल की बात करते हैं तो ये हमारी फोर्स 70,000 हो जाएगी, और इसमें 39,000 हमारी लेडी हेल्थ वर्कर्स हैं। उसके साथ जो भी नई फोर्स हमारी ऐड हुई है कम्युनिटी हेल्थ इंस्पेक्टर की, 30,000 वो ऐड हो जाएंगी। तो अगर इसी फोर्स की बात करते हैं तो 70,000 तो सिर्फ यही फोर्स है जिन्होंने घरों से जाके अपनी सर्विसेज प्रोवाइड करनी है माँ और बच्चे को सारों।
4: अच्छा ये बताइए कि अब सर्विसेज इस वक्त कहाँ कहाँ मौजूद है, और ये तो हो गया ना घर जाके,
5: बिल्कुल,
4: लेकिन एक्चुअली कहाँ जाके सर्विसेज हासिल की जा सकती है और वो सर्विसेज क्या है?
5: सर अगर मैं शुरू से अगर बात करूँ जो लिंकेज कम्युनिटी के बनता है कि हमारी लेडी हेल्थ वर्कर हर घर में जाके लोगों को सर्विसेज प्रोवाइड कर रही है, अगर बात करते हैं कि वो माँ की सेहत का ख्याल कैसे रखना है, जो नया बच्चा पैदा हुआ सेहत का ख्याल कैसे रखना है, अगर हमल के दौरान किसी को डॉक्टर की मशवरे की जरूरत है, तो फिर आप हर यूनियन काउंसिल की लेवल पे ऊपर मरियम नवाज हेल्थ क्लिनिक जो पहले बेसिक हेल्थ यूनिट अपनी सर्विस प्रोवाइड कर रहे हैं, और वहाँ पे डॉक्टर अवेलेबल है 24 घंटे, वहाँ पे डिलीवरी की सहूलत मौजूद है। अगर मैं पंजाब की बात करूँ तो हमारी जो 3,500 से ज्यादा यूनियन काउंसिल्स हैं, तो हमारे जो टोटल बेसिक हेल्थ यूनिट जो पहले थे अब मरियम नवाज हेल्थ क्लिनिक्स हैं, वो 2,500 हैं हमारे पास, जो फर्स्ट कॉन्टैक्ट लेवल हॉस्पिटल जहाँ कम्युनिटी को डॉक्टर अवेलेबल हो सकता है मुफ्त तिब्बी मशवरे के लिए, डिलीवरी के लिए, तो हमारे 2,500 अस्पताल हैं राउंड द क्लॉक जो काम कर रहे हैं माँ और बच्चे की सेहत के लिए। तो अल्हम्दुलिल्लाह वो बहुत बड़ी मेजर इन्वेस्टमेंट की है और हमारे तमाम जो हॉस्पिटल हैं उनका इंफ्रास्ट्रक्चर अपग्रेड हो गया, वो अच्छे हॉस्पिटल बन गए कम्युनिटी, और वहाँ पे 24 घंटे अब आपको वहाँ पे स्किल बर्थ अटेंडेंट जो हमारी वहाँ पे अवेलेबल होगी, और डॉक्टर भी हमारा वहाँ से सुबह 8 बजे से लेकर और शाम 3 बजे तक वो अवेलेबल होता है तमाम मशवरे देने के लिए। और इनकेस एनी एमरजेंसी की सूरत में एक और बहुत बहुत बड़ा इनिशिएटिव है कि रूरल एम्बुलेंस सर्विस, इसका नंबर 1033 है, आप उसको कॉल कर सकते हैं, वो आपको घर से लेकर और अस्पताल तक वहाँ पे डिलीवरी कराने के लिए ले भी जाएगी और वापसी आपको घर तक छोड़ के भी आएगी। ये भी बहुत बड़ा एक सीएम साहब का इनिशिएटिव है कि अगर कोई भी माँ अगर किसी इमरजेंसी की सूरत में आधी रात को, शाम में, सुबह में कोई भी इमरजेंसी होती है तो अपने करीबी अस्पताल वो अपना जाके या अपना 1033 पे कॉल करके उसको वहाँ पे वो ड्रॉप कर सकते हैं, वो अपना पेशेंट वहाँ ले जा सकते।
4: 1033 का मतलब है 1033, यानी 1033 पे एक तरह से हेल्पलाइन है, जैसे 1122 उसी तरह से ये खास तौर पे हेल्पलाइन है सिर्फ
5: रूरल एरिया के लिए, जहाँ पे मेटरनल इमरजेंसी, कोई भी न्यूनेटल या मेटरनल इमरजेंसी होती है वहाँ पे 1033 की जो एम्बुलेंस है वो अवेलेबल होती है जो आपको अस्पताल तक ले जाती है।
4: अच्छा ये बताएं कि लॉन्ग एक्टिंग रिवर्सिबल कॉन्ट्रासेप्टिव मेथड और शॉर्ट एक्टिंग रिवर्सिबल कॉन्ट्रासेप्टिव मेथड, ये अंग्रेजी बड़ी मुश्किल मेरे ऊपर से गुजर गई है, इसके बारे में बताएं कि ये क्या है मेथड्स और आम आदमी इनसे कैसे इस्तेफादा कर सकता है।
5: बिल्कुल सर, इसमें थोड़ा सा मैं आम सादे अल्फाज में बता दूं कि आपने अपना जो हमारे एक नई सोच पैदा करने का जो कंसेप्ट था कि कोई भी जो मियां बीवी होते हैं उन्होंने अपने एक वक्फा कह लें, एक बर्थ स्पेसिंग का जो लफ्ज़ है कि जी आपने एक बच्चे से दूसरे बच्चे के दौरान मुनासिब वक्फा रखना है, वो क्यों रखना है कि 2 साल का वक्फा बहुत ज़रूरी हम क्यों कहते हैं, और इसमें अगर आप रिलीजियस पॉइंट ऑफ व्यू से देखें तो कुरान पाक में हुक्म है कि 2 साल तक अपने बच्चे को दूध पिलाएं, तो वो एक फिजियोलॉजिकल बर्थ स्पेसिंग है और अल्लाह ताला की तरफ से जो इंसान की जो हमारी मशीन है जो अल्लाह ताला ने बनाई है, और उसमें अल्लाह पाक ने ये रखा है कि जब तक वो जो माँ अपने बच्चे को दूध पिलाती रहती है उसको हमल नहीं होता, उसको अगली प्रेगनेंसी नहीं होती, ताकि वो अगली प्रेगनेंसी के लिए प्रिपेयर हो सके, वो अपनी न्यूट्रिशन, अपनी सेहत बहाल कर सके और 2 साल के बाद दोबारा उसको हमल होता है। क्योंकि अब ब्रेस्ट फीडिंग बहुत कम रिवाज हो गया और उसकी वजह से आप देखते हैं कि बर्थ स्पेसिंग का कंसेप्ट वो उस तरह से भी नहीं हो रही, तो वो बहुत ज़रूरी होती है कि माँ ने अपने 2 साल का किस तरह अपनी सेहत रीगेन करनी है। तो उसके लिए जो मेथड हम यूज़ करते हैं या बात करते हैं कि जी कौन सा तरीका कार होना चाहिए, तो नॉर्मल ये होता है कि कुछ शॉर्ट एक्टिंग मेथड्स होते हैं जिसमें गोलियां इस्तेमाल करते हैं आप या इंजेक्शन लगवाते हैं, इसे हम कहते हैं कि शॉर्ट टर्म 3 महीने का वक्फा, आरजी वक्फा, तो उसको हम शॉर्ट टर्म में ले आते हैं। और अगर आप लंबे अरसे के लिए जो अब जदीद जो इम्प्लांट्स आ रहे हैं, अगर सिर्फ वो बाजू में लगता है इम्प्लांट, एक छोटा सा डिवाइस है, और तमाम इन्हीं जो मैं आपको 25 अस्पताल कह रहा हूँ इन पे फ्री ऑफ कॉस्ट लग रहा है, अगर आप प्राइवेट जाएं तो ये कम से कम 15,000 से 20,000 कॉस्ट करता है।
4: अच्छा, लेकिन जो मरियम नवाज हेल्थ क्लिनिक्स हैं, बिल्कुल उन पे ये फ्री ऑफ
5: उनमें फ्री ऑफ कॉस्ट है, ना कि मरियम नवाज हेल्थ क्लिनिक्स पे है, मरियम नवाज हॉस्पिटल्स जो पहले हमारे रूरल हेल्थ सेंटर्स हैं 325 हमारे हैं वहाँ पे भी अवेलेबल है, हमारे तमाम तहसील हेडक्वार्टर लेवल हॉस्पिटल्स जो 135 के करीब है वहाँ पे भी अवेलेबल है, हमारे तमाम डिस्ट्रिक्ट हेडक्वार्टर हॉस्पिटल्स जो 36 है हमारे पास वहाँ पे भी ये अवेलेबल है, वहाँ पे भी जाके फ्री आप इम्प्लांट्स लगवा सकते हैं। तो जो इम्प्लांट है वो आपको 5 साल तक उसकी प्रोटेक्शन देता है कि 5 साल तक वो हमें नहीं होता, इसी तरह से इंट्रायूटराइन कॉन्ट्रासेप्टिव डिवाइस है वो लॉन्ग एक्टिंग इसमें।
4: अच्छा, एक वो लफ्ज आजकल इस्तेमाल होता है सेल्फ इंजेक्शन, ये वो ये जो आपने बताया या वो अलग चीज है?
5: सर एक न्यूअर मेथड है कि 3 महीने का वक्फा अगर किसी खातून को चाहिए होता है तो एक न्यू ड्रग जिस तरह इनोवेशन आती रहती हैं, तो सेल्फ इंजेक्शन ये होता है जिससे जस्ट लाइक एक इंसुलिन जिस तरह लोग अपने खुद अपने आप को लगाते हैं, तो एक छोटी सी एक इंजेक्शन है डिपू इंजेक्शन बोलते हैं डीएम पे सेल्फ इंजेक्शन, तो वो कोई भी खातून अपना फार्मेसी से जाके वो लेके खुद अपने आप को भी लगा सकती है, उसमें कोई मुश्किल वाली बात नहीं है, तो वो भी एक न्यूअर ड्रग है तो हम उसे डीएमपी या सेल्फ इंजेक्शन बोलते हैं, सबक्यूटेनियस लगता है और उसके लगाने का तरीका इंतहाई आसान है। वो अभी हमारे जो 4 अजला हैं साउथ के, राजनपुर, मुजफ्फरगढ़, डीजी खान और रहीमर खान के अंदर, हम यहाँ पे इनको वहाँ पे अवेलेबल कराया हमने, तो जैसे ही नेक्स्ट ईयर के अंदर हम ये भी स्केल अप में लेके जा रहे हैं इसको, तो पूरे पंजाब के अंदर नेक्स्ट 6 मंथ के बाद हम इसको स्केल अप करके जो हमारी कम्युनिटी हेल्थ इंस्पेक्टर की मैं बात कर रहा हूँ वो भी घरों पर जाके सेल्फ इंजेक्शन लगाना भी बताएंगे और उसकी अवेलेबिलिटी भी वो इंश्योर करेंगे।
4: अच्छा, इस वक्त पूरे पंजाब के अंदर ये जितनी फैसिलिटीज हैं, आपका डाटा या आपका सर्वे क्या शो करता है कि इन फैसिलिटीज पे सिर्फ खवातीन या अपनी सास के साथ या माँ के साथ या भाभी बहन के साथ ही आती हैं या मर्द हजरात भी आते हैं अपनी اہلیہ کے ساتھ، اور کیا آپ سمجھتے ہیں کہ اس سے فائدہ ہوتا ہے، یعنی کہ مردوں کو بھی ان فیسلٹیز پہ آ کے ان کے بارے میں جاننا کہ کہاں پہ موجود ہے، اس پہ کیا، یہ کیوں ضروری
5: ہے؟ سب سے امپورٹنٹ پوائنٹ ہے اور بہت ضروری ہے اگر آپ بات کرتے ہیں، کیونکہ جب ایک میاں بیوی کا رشتہ اس طرح سے ہوتا ہے کہ میاں مرد کی ذمہ داری ہے اس کے ہسبینڈ کی، شوہر کی، کہ اس نے اپنی فیملی کو بہتر، اس کی صحت کا خیال رکھنا ہے، بہتر تعلیم دینی ہے، تو نارملی یہ سوچا جاتا ہے کہ جی یہ مرد کا فیصلہ ہے، جی اس نے بچہ کب پیدا کرنا ہے اور کب بند کرنا ہے. اور اس کی جو اگر آپ بات کرتے ہیں کہ جی فیمیل جو ہماری خاتون ہیں، جو ہماری بہنیں ہیں شادی شدہ، تو اس کے بعد وہ کہتے ہیں کہ اس کے فیصلے کی جو ہے نا وہ ختم ہو گئے، تو جب تک اس کی ساس یا اس کا جب تک شوہر اس کو اجازت نہیں دے گا تو اس نے اپنی وقفہ یہ نہیں کر سکتی، یہ نیکسٹ بچہ پلان نہیں کر سکتی یا اس کو وہ نہیں کر سکتی. تو یہ ایک بڑا ایک امپورٹنٹ ایک بات آپ نے کی ہے کہ جی جو مرد کا جو ڈیسیژن ہے کہ وہ کس حد تک اپنی بیوی کا، اپنے آنے والی نسل کا، اپنے آنے والے بچے کا بہتر سوچتا ہے اور فیصلہ کرتا ہے. ہمارے پاس بہت زیادہ ہے کہ نارملی ہسبینڈ ساتھ جاتا ہے اپنی وائف کے اور وہ جا کے اپنے آپ مشورہ کرتے ہیں ڈاکٹر سے کہ جی ہم نے اس بچے کے بعد ہم نے 2 سال کا 3 سال کا وفاق بنا ہے تو کون سا طریقہ بیسٹ ہو سکتا ہے. تو بہت کم ریشو ہے اس طرح کی ہمارے دیہاتی علاقوں کے اندر کہ مرد اس طرح کی رسپانسبلٹی لے. اور ڈیفینیٹلی جو ہمارے اگر اس کا ٹرینڈ دیکھیں کہ صبح اسے اپنے کام پہ جانا ہوتا ہے تو وہ اپنی ساس کے ساتھ بھیج دے گا، اپنی بہن کے ساتھ بھیج دے گا، یا وہ خاتون اکیلی چلی جائے گی ہاسپٹل میں تو وہ گھروں پہ جا کے سروسز دے گی. تو اس کا بہت کم ایک ریشو ہے اگر آپ رورل کی بات کریں.
4: وقت ہمارا تقریباً اختتام کی طرف ہے، لیکن کیپٹن صاحب ایک آخری سوال یہ کہ ایک وقت یہ بھی تھا کہ ہماری یہ جو گھر گھر جا کے لیڈی ہیلتھ ورکرز وغیرہ وہ موجود تو تھیں، لیکن وہ کہتی تھی جی ہمارا جو تھیلا ہے وہ خالی ہے، اس کے اندر وہ چیزیں نہیں. اس وقت کیا سچویشن ہے پروڈکٹس کی اویلیبلٹی اور ان تک رسائی کی؟
5: سر اس پہ بہت بڑا ایک یہ جو ہمارا پنجاب فیملی پروگرام ہے اور ابھی یہ جو نیا ڈپارٹمنٹ مرج ہو گیا ہے، تو اس میں اس ٹائم تک تمام جو ہماری لیڈی ہیلتھ ورکرز ہیں اور جو ہماری کمیونٹی ہیلتھ انسپیکٹر، ابھی تو ڈیٹا رجسٹریشن چل رہی ہے تو ہمارے پاس اویلیبلٹی کا کوئی ایشو نہیں ہے. شارٹ ٹرم میتھڈز جو ابھی عارضی طریقہ حمل کے جو روکنے کے جو طریقہ کار ہیں، مانے حمل طریقے ہیں، اس میں گولیاں ہیں، یہ گھروں تک پرووائڈ کریں گی ہماری دونوں کمیونٹی ہیلتھ انسپیکٹر، لیڈی ہیلتھ ورکرز. اور اگر لانگر میتھڈ کے لیے ان کو مشورہ کرنا ہے تو جو فرسٹ کنٹیکٹ لیول ہاسپٹل کی بات کر رہا تو جو ہمارے مرین ہیلتھ کلینکس ہیں 2500، وہاں پہ وہ 24/7 وہ اویلیبل ہیں، وہاں سے اپنی سروسز وہ لے سکتے ہیں. اس ٹائم ہمارے پاس کوئی اویلیبلٹی کا اس طرح کوئی ایشو نہیں ہے، ہر کسی کو وہاں پہ عوام کو اویلیبل ہیں تمام سہولیات کسی بھی جگہ پہ.
4: یعنی اب سہولیات بھی اویلیبل ہیں اور وہ رات کو جو تالا لگ کے،
5: ہاں جی بالکل سر،
4: بارش میں لائٹ بند ہو جاتی تھی وہ بھی نہیں ہے.
5: وہ بھی نہیں ہے کہ ویسے بھی رات کو وہاں پہ یو پی ایس لگے ہوتے ہیں تو رات کو ہماری وہاں پہ روشنی کافی زیادہ ہوتی ہے، تو وہ والا مسئلہ بھی نہیں ہے کہ آپ کہیں جی ہاسپٹل میں جائیں گے تو لائٹ نہیں ہوگی. تو ایک بیک اپ کے ساتھ بڑی
4: ماشاءاللہ،
5: ہاں جی بہت زبردست پنجاب کے اندر ایک انیشیٹو ہے اور تمام ہاسپٹل کو بھی سولرائز کیا جا رہا ہے اور 24/7 وہاں پہ الیکٹریسٹی، ڈاکٹر کی اویلیبلٹی، صاف پانی، وہاں پہ ہر قسم کی سہولت دی جاتی ہے.
4: کیپٹن ریٹائرڈ ڈاکٹر عثمان علی خان صاحب، پروگرام ڈائریکٹر پنجاب فیملی پلاننگ پروگرام، آج پیدا کرو نئی سوچ میں ہمارے مہمان تھے. 1033-1033-1033 وہ ہیلپ لائن ہے جس میں کسی بھی وقت بچے کی ڈلیوری کے حوالے سے کوئی بھی ایمرجنسی ہو آپ اس نمبر پہ کال کر سکتے ہیں. حکومت پنجاب کی طرف سے فری آپ کو گھر سے آپ کے گاؤں سے پک کر کے قریبی ہیلتھ فیسلٹی تک پہنچانے کا انتظام موجود ہے. بہت شکریہ. اللہ نگہبان.
3: سرور سنگیت ساز و آواز آپ کا من پسند ریڈیو چینل FM 101.
6: ہربل ایکسپرٹ پروفیسر سلیمان دے طبی مشورے. سونی پین پراؤ تے میرے بزرگو، پروفیسر سلیمان دے طبی مشورے لے کے تواڈی میزبان سائما تواڈی خدمت حاضر ہے تے سلام عرض کر دیے. سونی پین پراؤ، پروفیسر سلیمان ساڈے ملک تے بہت ہی سیانے تے منے پرمنے تے گولڈ میڈل حاصل کرن والے او مولج نے جنہاں کول لا علاج مریض وی ٹھیک ہو جاندے نے. پین پراؤ، اس توں پہلاں کہ تسی پروفیسر سلیمان دے طبی مشورے حاصل کرو میں لکھوانی ہاں اپنا پتہ تے فون نمبر. سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور. فون نمبر 042-377-27-160 یعنی 042-377-27-160. موبائل نمبر ہے 0300-414-2608 یعنی 03-00-2608. सिफर चार एक चार दो छे सिफर अठ ते साडा ईमेल एड्रेस है सुलेमान डॉट दवाखाना lhr@gmail.com।
7: मेरे सोने भैन भ्राओ पता तुहानू मिल गया हुण तुसी प्रोफेसर सुलेमान नूं जाती तौर ते भी मिल सकदे हो ते भैन भ्राओ तुहाडी उडीक मुकदी है ते शुरू हुंदा है गलबात दा सिलसिला सुलेमान साहब नाल। जी आया नूं सर सुनाओ की हाल चाल है।
8: सहमा जी रब दी करम नवाजी नाल हाल भी ठीक है ते चाल भी ठीक है। वैसे सहमा जी तुसी सिर्फ हाल ही पुछिया करो
7: क्यों
8: चाल ते हर बंदे दी वखरी वखरी हुंदी है।
7: सुलेमान साहब तुसी ते बंदे नूं लाजवाब ही कर दिंदे हो। अच्छा हकीम सुलेमान साहब ਸਾਡੇ ਲਿਖਣ ਵਾਲੇ ਭੈਣ ਭਰਾਵਾਂ ਨੇ ਤੁਹਾਨੂੰ ਬਹੁਤ ਹੀ ਦੁਆਵਾਂ ਤੇ ਸਲਾਮ ਲਿਖੇ ਨੇ।
8: ਵਾਲੇਕੁਮ ਸਲਾਮ ਸਹਿਮਾ ਜੀ ਮੈਂ ਵੀ ਆਪਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਸਲਾਮ ਪੇਸ਼ ਕਰਨਾ ਤੇ ਹਮੇਸ਼ ਵਾਂਗੂ ਮੇਰੀ ਇਹ ਹੀ ਦੁਆ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਸਿਹਤਯਾਬ ਕਰ ਦੇਵੇ। ਆਮੀਨ
7: ਆਮੀਨ ਸੁਮ ਆਮੀਨ। ਸੁਲੇਮਾਨ ਸਾਹਿਬ ਜਿਹੜਾ ਮਰੀਜ਼ ਮੌਲਿਸ਼ ਦੀਆਂ ਦੁਆਵਾਂ ਲੈਂਦਾ ਹੈ ਰੱਬ ਉਹਨੂੰ ਸਿਹਤ ਕਿਉਂ ਨਹੀਂ ਦੇਵੇਗਾ। ਜਜ਼ਾਕ ਅੱਲਾ ਜਜ਼ਾਕ ਅੱਲਾ। ਸੁਲੇਮਾਨ ਸਾਹਿਬ ਈਮੇਲ ਤੇ ਐਸ ਐਮ ਐਸ ਬਹੁਤ ਨੇ ਤੇ ਪ੍ਰੋਗਰਾਮ ਦਾ ਵੇਲਾ ਮਹਦੂਦ ਹੈ ਇਸ ਲਈ ਮੈਂ ਪਹਿਲੀ ਈਮੇਲ ਪੜ੍ਹਨੀ ਆ
8: ਜਿਹੜੀ ਜਲਦੀ ਜਲਦੀ ਪੜ੍ਹ ਲਓ।
7: ਬਿਲਕੁਲ ਮੈਂ ਕੋਸ਼ਿਸ਼ ਮੇਰੀ ਹੋਏਗੀ ਕਿ ਮੈਂ ਜ਼ਿਆਦਾ ਜ਼ਿਆਦਾ ਈਮੇਲਸ ਪੜ੍ਹਾਂ। ਰਾਹੀਲ ਸ਼ੌਕਤ ਹੋਰਾਂ ਲਿਖੀ ਹੈ ਸੁਲੇਮਾਨ ਸਾਹਿਬ ਰਾਹੀਲ ਸਾਹਿਬ ਤੇ ਸ਼ਾਦੀਸ਼ੁਦਾ ਨੇ ਤੇ ਆਪਣੀ ਕਿਸੇ ਪਿਛਲੀ ਬਿਮਾਰੀ ਦੀ ਸਬਬ ਹੁਣ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਨੇ। ਕਹਿੰਦੇ ਨੇ ਕਿ ਪੱਠੇ ਖਿੱਚੇ ਜਾਂਦੇ ਨੇ ਅਸਾਬੀ ਕਮਜ਼ੋਰੀ ਨਾਲ। ਸੁਲੇਮਾਨ ਸਾਹਿਬ ਇਹਨਾਂ ਨੇ ਤਾਕਤ ਦੇ ਦੋ ਤਿੰਨ ਕੋਰਸ ਵੀ ਇਸਤੇਮਾਲ ਕੀਤੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ ਇਹਨਾਂ ਦੀ ਬਿਮਾਰੀ ਦਾ ਕੀ ਕੋਈ ਐਸਾ ਇਲਾਜ ਹੈ?
8: ਸਹਿਮਾ ਜੀ ਰੱਬ ਦੀ ਮਿਹਰਬਾਨੀ ਨਾਲ ਇਲਾਜ ਤਾਂ ਹੋ ਹੀ ਜਾਵੇਗਾ ਪਰ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਤਾਕਤ ਦੇ ਕੋਰਸ ਜਾਂ ਦੂਜੀ ਬਾਜ਼ਾਰੀ ਸ਼ੈਵਾਂ ਇਸਤੇਮਾਲ ਕਰਦੇ ਨੇ ਉਹਨਾਂ ਦਾ ਕੇਸ ਜ਼ਿਆਦਾ ਵਿਗੜ ਜਾਂਦਾ ਹੈ। ਅਤੇ ਇਹ ਵੀ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਜ਼ਰੂਰੀ ਨਹੀਂ ਕਿ ਹਰ ਦਵਾਈ ਹਰ ਮਰੀਜ਼ ਨੂੰ ਮੁਆਫਕ ਵੀ ਆ ਜਾਵੇ। ਸਹਿਮਾ ਜੀ ਇਹੋ ਜਿਹੀਆਂ ਦਵਾਈਆਂ ਨਾਲ ਜਿਗਰ ਅਤੇ ਗੁਰਦੇ ਅਕਸਰ ਖਰਾਬ ਹੋ ਜਾਂਦੇ ਨੇ ਅਤੇ ਮਰੀਜ਼ ਦੀ ਬਿਮਾਰੀ ਵਿਗੜ ਜਾਂਦੀ ਹੈ। ਹੁਣ ਤੁਸੀਂ ਆਪ ਵੇਖੋ ਕਿ ਰਾਹੀਲ ਸਾਹਿਬ ਨੂੰ ਪਹਿਲਾਂ ਵੀ ਕੋਈ ਬਿਮਾਰੀ ਹੋਈ ਸੀ ਇਹਨਾਂ ਨੇ ਆਪਣੀ ਪਿਛਲੀ ਬਿਮਾਰੀ ਦਾ ਖਿਆਲ ਵੀ ਨਹੀਂ ਕੀਤਾ ਅਤੇ ਤਾਕਤ ਵਾਲੀ ਦਵਾਈ ਇਸਤੇਮਾਲ ਕਰ ਲਿੱਤੀ ਜਿਹਦੇ ਨਾਲ ਇਹਨਾਂ ਦਾ ਜਿਗਰ ਖੂਨ ਨਹੀਂ ਬਣਾ ਰਿਹਾ। ਬਹਰਹਾਲ ਮੈਂ ਤਾਂ ਰਾਹੀਲ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਦਵਾਖਾਨੇ 'ਤੇ ਆ ਕੇ ਪਹਿਲੇ ਪੂਰੀ ਤਰ੍ਹਾਂ ਚੈੱਕਅਪ ਕਰਾਉਣ। ਚੈੱਕਅਪ ਤੋਂ ਬਾਅਦ ਹੀ ਮੈਂ ਵੇਖਾਂਗਾ ਕਿ ਇਹਨਾਂ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਵੈਸੇ ਸਹਿਮਾ ਜੀ ਸਾਡੇ ਕੋਲ ਇਨਸ਼ਾਅੱਲਾ ਬੜੇ ਵਿਗੜੇ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਦੀ ਮਰਜ਼ਾਂ ਬਹੁਤ ਵਿਗੜ ਜਾਂਦੀਆਂ ਨੇ ਅਤੇ ਸੋਹਣੇ ਰੱਬ ਦੀ ਰਹਿਮਤ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਕਿਉਂਕਿ ਇਹਨਾਂ ਜੜੀ ਬੂਰੀਆਂ 'ਚ ਅੱਲਾਹ ਤਾਲਾ ਨੇ ਬੜੀ ਸ਼ਿਫਾ ਰੱਖੀ ਹੈ।
7: ਇਹ ਗੱਲ ਤਾਂ ਹੈ। ਈਮੇਲਸ ਅਤੇ ਐਸ ਐਮ ਐਸ ਪੜ੍ਹ ਪੜ੍ਹ ਕੇ ਮੈਨੂੰ ਅੰਦਾਜ਼ਾ ਹੁੰਦਾ ਹੈ ਕਿ ਮਾਯੂਸ ਮਰੀਜ਼ ਵੀ ਠੀਕ ਹੋ ਰਹੇ ਨੇ
8: ਇਨਸ਼ਾਅੱਲਾ।
7: ਸੁਲੇਮਾਨ ਸਾਹਿਬ ਇਸ ਲਈ ਤਾਂ ਮੈਂ ਕਹਿੰਦੀ ਹਾਂ ਕਿ ਤੁਸੀਂ ਹੀ ਹੋ।
8: ਜ਼ਾਹਿਰ ਹੈ ਸਹਿਮਾ ਜੀ ਮੈਂ ਹੀ ਹਾਂ, ਮੈਂ ਸਹਿਮਤ ਨਹੀਂ ਹੋ ਸਕਦਾ।
7: ਸੁਲੇਮਾਨ ਸਾਹਿਬ ਤੁਸੀਂ ਤੇ ਮੈਨੂੰ ਬਸ ਲਾਜ ਜਵਾਬ ਕਰਨ ਦੇ ਇਲਾਵਾ ਹੋਰ ਕੋਈ ਕੰਮ ਕਰਿਆ ਕਰੋ। ਸੁਲੇਮਾਨ ਸਾਹਿਬ ਹਾਜ਼ਰ ਹੈ ਈਮੇਲ ਜਿਹੜੀ ਮਿਰਜ਼ਾ ਮੁਨੱਵਰ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਸਿਰ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਰੋਜ਼ ਗੋਲੀਆਂ ਖਾਣਾ ਵਾਂ ਪਰ ਦਰਦ ਠੀਕ ਨਹੀਂ ਹੁੰਦਾ। ਮੈਂ ਮਗਜ਼ ਖਾਧੇ ਨੇ ਪਰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ ਇਹ ਭਾਈ ਹੋਰੀ ਤੇ ਆਪ ਮਗਜ਼ ਖਾਂਦੇ ਨੇ?
8: ਅੱਛਾ ਓਹੋ ਸਹਿਮਾ ਇਹ ਉਹ ਮਗਜ਼ ਨਹੀਂ ਖਾਂਦੇ ਜਿਹੜਾ ਤੁਸੀਂ ਖਾਂਦੇ।
7: ਲੋ ਕਰ ਲੋ ਗੱਲ।
8: ਇਹ ਭਾਈ ਤਾਂ ਚਾਰ ਮਗਜ਼ ਯਾਨੀ ਖਰਬੂਜ਼ਾ ਤਰਬੂਜ਼ ਵਗੈਰਾ ਦਾ ਮਗਜ਼ ਖਾਂਦੇ ਰਹੇ ਨੇ। ਸਹਿਮਾ ਜੀ ਗੱਲ ਇਹ ਵੇ ਕਿ ਮੁਨੱਵਰ ਭਾਈ ਨੂੰ ਦਿਮਾਗੀ ਕਮਜ਼ੋਰੀ ਦੀ ਤਕਲੀਫ ਹੈ
7: ਤੇ
8: ਇਹਦੇ ਦੋ ਤਿੰਨ ਸਬਬ ਹੁੰਦੇ ਨੇ, ਮਤਲਬ ਜਾਂ ਤੇ ਪੁਰਾਣੀ ਕਬਜ਼ ਹੋਵੇ, ਨਜ਼ਰ ਕਮਜ਼ੋਰ ਹੋਵੇ, ਜਾਂ ਜਿਸਮ ਵਿੱਚ ਰੇਸ਼ਾ ਬਲਗਮ ਤੇ ਕੇਰਾ ਵੱਧ ਗਿਆ ਹੋਵੇ। ਸਹਿਮਾ ਜੀ ਇਹੋ ਜਿਹੀ ਤਕਲੀਫ ਨਾਲ ਵਾਲ ਚਿੱਟੇ ਹੋ ਜਾਂਦੇ ਨੇ ਤੇ ਬੰਦੇ ਦੀ ਯਾਦਦਾਸ਼ਤ ਵੀ ਖਰਾਬ ਹੋ ਜਾਂਦੀ ਹੈ। ਇਸ ਲਈ ਇਹਦਾ ਫੌਰੀ ਤੌਰ 'ਤੇ ਕੋਈ ਉਪਾਅ ਹੋਣਾ ਚਾਹੀਦਾ। ਲਿਹਾਜ਼ਾ ਮੈਂ ਭਾਈ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਉਹ ਕਿਸੇ ਦਿਨ ਦਵਾਖਾਨੇ 'ਤੇ ਆ ਜਾਣ ਤਾਂ ਕਿ ਬਿਮਾਰੀ ਦਾ ਅਸਲ ਸਬਬ ਦਾ ਪਤਾ ਚੱਲੇ ਕਿ ਉਸ ਅਸਲ ਸਬਬ ਕੀ ਹੈ। ਉਸ ਤੋਂ ਬਾਅਦ ਹੀ ਜਿਹੜੀ ਦਵਾਈ ਇਹਨਾਂ ਨੂੰ ਦਿੱਤੀ ਜਾਵੇਗੀ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹ ਦਵਾਈ ਫੌਰੀ ਅਸਰ ਕਰੇਗੀ ਤੇ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
7: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ। ਮੁਨੱਵਰ ਸਾਹਿਬ ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਬਿਮਾਰੀ ਦੀ ਪੂਰੀ ਤਸ਼ਖੀਸ ਲਈ ਤੁਹਾਡਾ ਦਵਾਖਾਨੇ 'ਚ ਆਉਣਾ ਬਹੁਤ ਜ਼ਰੂਰੀ ਹੈ। ਸੁਲੇਮਾਨ ਸਾਹਿਬ ਇਹ ਈਮੇਲ 12 ਮਸਾਲੇਦਾਰ ਹੈ, ਯਾਨੀ ਇਹਦੇ ਅੰਦਰ ਇਹਦੇ ਵਿੱਚ 10-12 ਬਿਮਾਰੀਆਂ ਦਾ ਜ਼ਿਕਰ ਹੈ।
8: ਅੱਛਾ ਅੱਛਾ, ਮੈਂ ਕਹਿ ਰਿਹਾ ਚਾਟ ਆ ਗਈ ਹੈ। ਓਹੋ ਸਹਿਮਾ ਰੱਬ ਤੋਂ ਖੈਰ ਮੰਗੋ ਕਿਉਂਕਿ ਇਹੋ ਜਿਹਾ ਇੱਕ ਮਸਾਲਾ ਵੀ ਬੰਦੇ ਨੂੰ ਲੱਗ ਜਾਵੇ ਨਾ ਤੇ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਹਾਂ ਇਹ ਗੱਲ ਜ਼ਰੂਰ ਹੈ ਕਿ ਬਾਜ਼ ਲੋਕੀ ਨਫਸੀਅਤੀ ਤੌਰ ਤੇ ਬਿਮਾਰੀਆਂ ਲੱਭਦੇ ਰਹਿੰਦੇ ਨੇ।
7: ਸੁਲੇਮਾਨ ਸਾਹਿਬ ਈਮੇਲ ਆਬਿਦ ਗੌਰੀ ਨੇ ਲਿਖੀ ਹੈ, ਇਹ ਕਹਿੰਦੇ ਨੇ ਕਿ ਨੀਂਦਰ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਗੁੱਸਾ ਬਹੁਤ ਆਉਂਦਾ ਹੈ, ਲੱਕ ਪੀੜ ਹੁੰਦੀ ਹੈ, ਲੱਤਾਂ ਦਰਦ ਕਰਦੀਆਂ ਨੇ, ਸਿਰ ਭਾਰੀ ਰਹਿੰਦਾ, ਪੁਰਾਣੀ ਕਬਜ਼ ਹੈ ਜਿਸਮ ਵਿੱਚ ਕਮਜ਼ੋਰੀ ਬਹੁਤ ਹੈ, ਰੋਟੀ ਹਜ਼ਮ ਨਹੀਂ ਹੁੰਦੀ ਤੇ ਸਾਹ ਫੁੱਲਦੀ ਹੈ। ਮਿਹਰਬਾਨੀ ਕਰਕੇ
8: ਮਜੂਮਾ ਹੀ ਲੱਗਦਾ ਮੈਨੂੰ
7: ਅੰਦਰ ਨੇ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
8: ਵੇਖਿਆ ਨਾ ਸਹਿਮਾ ਜੀ, ਮੇਰਾ ਅੰਦਾਜ਼ਾ ਠੀਕ ਹੋਇਆ ਨਾ ਕਿ ਇਹ ਨਫਸੀਆਤੀ ਮਸਲਾ ਹੈ। ਸਹਿਮਾ ਜੀ, ਬਾਅਦ ਬਿਮਾਰੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਦਿਮਾਗ 'ਤੇ ਵੀ ਅਸਰ ਕਰਦੀਆਂ ਨੇ, ਜਿਹਦੇ ਨਾਲ ਮਸਲਾ ਜ਼ਿਆਦਾ ਖਰਾਬ ਹੋ ਜਾਂਦਾ ਹੈ। ਇਹੋ ਹੀ ਕੁਝ ਅਬਦ ਭਾਈ ਹੋਰਾਂ ਨਾਲ ਵੀ ਹੋਇਆ ਹੈ ਕਿ ਇਹਨਾਂ ਦੀ ਅਸਲ ਬਿਮਾਰੀ ਇੰਨੀ ਵਿਗੜ ਗਈ ਹੈ ਕਿ ਉਹਦੇ ਅਸਰਾਤ ਦਿਮਾਗ ਤਿਕਰ ਆ ਗਏ ਨੇ। ਹੁਣ ਤਾਂ ਸਹਿਮਾ ਜੀ ਇਹਦਾ ਇੱਕੋ ਹੀ ਹੱਲ ਹੈ ਕਿ ਅਬਦ ਭਾਈ ਨੂੰ ਦਵਾਖਾਨੇ 'ਤੇ ਆ ਕੇ ਮੈਨੂੰ ਮਿਲਣਾ ਚਾਹੀਦਾ ਤਾਂ ਕਿ ਮੈਂ ਸਾਰੀ ਹਕੀਕਤ ਇਹਨਾਂ ਦੀ ਸੁਣ ਕੇ ਅਤੇ ਪੂਰੀ ਤਰ੍ਹਾਂ ਚੈੱਕਅਪ ਕਰਕੇ ਇਹਨਾਂ ਦੀ ਪੂਰੀ ਹਿਸਟਰੀ ਲਵਾਂ ਅਤੇ ਇਹਨਾਂ ਦੀ ਤਸ਼ਖੀਸ ਤੋਂ ਬਾਅਦ ਇਹਨਾਂ ਨੂੰ ਕੋਈ ਅੱਛਾ ਜਿਹਾ ਇਲਾਜ ਦੱਸਾਂ ਅਤੇ ਰੱਬ ਦੀ ਮਿਹਰਬਾਨੀ ਨਾਲ ਇਹ 12 ਮਸਾਲੇ ਨਹੀਂ ਬਲਕਿ 12 ਮਸਲੇ ਬਿਲਕੁਲ ਠੀਕ ਹੋ ਜਾਣਗੇ।
7: ਬਿਲਕੁਲ ਜੀ, ਤੇ
8: ਸੋਹਣੇ ਰੱਬ ਦੀ ਮਿਹਰਬਾਨੀ ਨਾਲ ਆਬਦ ਪਾਈ ਬਿਲਕੁਲ ਸਿਹਤਯਾਬ ਹੋ ਜਾਣਗੇ
7: ਇਨਸ਼ਾਅੱਲਾ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਖਤ ਪੱਤਰ ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427727106। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਸੁਲੇਮਾਨ ਸਾਹਿਬ ਅਗਲੀ ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ। ਇਹਨਾਂ ਦਾ ਮਸਲਾ ਇਹ ਹੈ ਕਿ ਖੁਸ਼ਕੀ, ਸਿਕਰੀ ਤੇ ਵਾਲਾਂ ਦਾ ਡਿੱਗਣਾ। ਸੁਲੇਮਾਨ ਸਾਹਿਬ, ਇਹਨਾਂ ਨੇ ਬੜੀਆਂ ਦਵਾਈਆਂ ਖਾਧੀਆਂ ਨੇ, ਸ਼ੈਂਪੂ ਵਰਤੇ ਨੇ, ਪਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਹੁਣ ਤੁਸੀਂ ਇਹਨਾਂ ਨੂੰ ਕੋਈ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਂ ਵੀ ਕੰਨ ਲਾ ਕੇ ਸੁਣ ਰਹੀ ਹਾਂ, ਕੋਈ ਚੰਗਾ ਜਿਹਾ ਮਸ਼ਵਰਾ ਦੇਣਾ।
8: ਸਹਿਮਾ ਜੀ, ਵੈਸੇ ਤੁਸੀਂ ਹਰ ਗੱਲ ਹੀ ਕੰਨ ਲਾ ਕੇ ਸੁਣਦੇ ਹੋ।
7: ਅੱਲਾ ਅੱਲਾ, ਸੁਲੇਮਾਨ ਸਾਹਿਬ, ਮੈਂ ਚੁਗਲਖੋਰ ਨਹੀਂ ਹੈਗੀ,
8: ਪਰ ਇਹ ਗੱਲ ਤੁਹਾਡੇ ਖਾਸ ਮਤਲਬ ਦੀ ਹੈ। ਸਹਿਮਾ ਜੀ, ਮੈਂ ਤੁਹਾਨੂੰ ਤੇ ਆਪਣੀ ਇਸ ਭੈਣ ਨੂੰ ਤੇ ਦੂਜੀਆਂ ਸਾਰੀਆਂ ਭੈਣਾਂ ਨੂੰ ਇੱਕ ਪੈਗਾਮ ਦਿਆਂਗਾ ਕਿ ਜੇ ਤੁਸੀਂ ਆਪਣੇ ਵਾਲਾਂ ਦੀ ਹਿਫਾਜ਼ਤ ਚਾਹੁੰਦੇ ਹੋ ਤੇ ਖੁਦਾ ਦੇ ਲਈ ਇਹ ਕੈਮੀਕਲ ਵਾਲੀਆਂ ਚੀਜ਼ਾਂ ਕਦੀ ਇਸਤੇਮਾਲ ਨਾ ਕਰੋ। ਇਹਨਾਂ ਚੀਜ਼ਾਂ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਵਾਲ ਡਿੱਗਣ ਲੱਗ ਪੈਂਦੇ ਨੇ। ਸਹਿਮਾ ਜੀ, ਤੁਸੀਂ ਪੁਰਾਣੀ ਔਰਤਾਂ ਨੂੰ ਵੇਖਿਆ ਹੋਵੇਗਾ ਕਿ ਉਹਨਾਂ ਦੇ ਵਾਲ ਕਿੱਡੇ ਸੋਹਣੇ ਹੁੰਦੇ ਸਨ।
7: ਬਿਲਕੁਲ ਬਿਲਕੁਲ,
8: ਇਹ ਇਹਦੀ ਵਜ੍ਹਾ ਇਹ ਵੇ ਕਿ ਪੁਰਾਣੇ ਲੋਕ ਤੇਲ ਲਾਉਂਦੇ ਸਨ, ਵਾਲਾਂ ਨੂੰ ਬੇਸਣ, ਦਹੀਂ ਅਤੇ ਲੱਸੀ ਨਾਲ ਧੋਂਦੇ ਸਨ। ਉਹ ਔਲੇ, ਰੇਠੇ ਅਤੇ ਸਿੱਕਾਕਾਈ ਨਾਲ ਵੀ ਵਾਲ ਧੋਂਦੇ ਸਨ। ਸਾਡੇ, ਮੈਂ ਆਪਣੀ ਵਾਲਦਾ ਨੂੰ ਖੁਦ ਦੇਖਿਆ ਸਹਿਮਾ ਜੀ, ਛੋਟੇ ਹੁੰਦਿਆਂ ਕਿ ਵਾਲਦਾ ਸਾਹਿਬਾ ਜਿਹੜੀ ਹੈ ਨਾ ਉਹ ਦਹੀਂ ਦੇ ਨਾਲ ਆਪਣੇ ਵਾਲ ਧੋਂਦੀਆਂ ਹੁੰਦੀਆਂ ਸਨ, ਲੇਕਿਨ ਹੁਣ ਤਾਂ ਜ਼ਮਾਨਾ ਹੀ ਮਾਡਰਨ ਹੋ ਗਿਆ ਨਾ, ਕੁੜੀਆਂ ਵਾਲਾਂ ਨੂੰ ਸੁਕਾ ਕੇ ਰੱਖਦੀਆਂ ਨੇ ਜਿਹਦੀ ਵਜ੍ਹਾ ਨਾਲ ਵਾਲਾਂ ਦਾ ਸਤਿਆਨਾਸ਼ ਹੋ ਜਾਂਦਾ ਹੈ।
7: ਬਿਲਕੁਲ
8: ਸਹਿਮਾ ਜੀ, ਮੈਂ ਸਾਰੀਆਂ ਭੈਣਾਂ ਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਉਹ ਵਾਲਾਂ 'ਤੇ ਜੜੀ ਬੂਟੀਆਂ ਦਾ ਤੇਲ ਲਾਉਣ ਅਤੇ ਫਿਰ ਵੇਖਣ ਕਿ ਵਾਲ ਕਿੰਨੇ ਸੋਹਣੇ ਹੋ ਜਾਣਗੇ। ਇਹ ਸਾਰਾ ਅਸੀਂ ਇੱਕ ਤੇਲ ਬਣਾਇਆ ਜੀ, ਹਲੜ ਬੇੜੇ ਆਮਲੇ ਅਤੇ ਸਿੱਕਾਕਾਈ ਨਾਲ,
7: ਅਤੇ
8: ਇਹ ਤੇਲ ਮੇਰਾ ਬਹੁਤ ਹੀ ਪੁਰਾਣਾ, ਬੜਾ ਸਮੂਦਾ ਅਤੇ ਜ਼ਬਰਦਸਤ ਨੁਸਖਾ ਹੈ ਜਿਹੜਾ ਵਾਲਾਂ ਨੂੰ ਮੁਲਾਇਮ, ਨਰਮ ਅਤੇ ਸਿਲਕੀ ਅਤੇ ਗਣਾਉਣਾ ਕਰ ਦਿੰਦਾ ਹੈ ਅਤੇ ਸਿਕਰੀ ਵੀ ਮੁੱਕ ਜਾਂਦੀ ਹੈ। ਸਹਿਮਾ ਜੀ, ਇਹ ਤੇਲ ਦਵਾਖਾਨੇ 'ਤੇ ਦਸਤਿਆਬ ਹੈ, ਤੁਸੀਂ ਵੀ ਇੱਕ ਸ਼ੀਸ਼ੀ ਵਰਤ ਕੇ ਵੇਖੋ ਅਤੇ ਦੂਜੀਆਂ ਭੈਣਾਂ ਵੀ ਜ਼ਰੂਰ ਵਰਤਣ।
7: ਵਾਹ ਸੁਲੇਮਾਨ ਸਾਹਿਬ, ਤੁਸੀਂ ਤਾਂ ਮੇਰਾ ਮਸਲਾ ਹੀ ਹੱਲ ਕਰ ਦਿੱਤਾ, ਮੈਨੂੰ ਤਾਂ ਬੜੀ ਟੈਨਸ਼ਨ ਸੀ। ਜੀ ਭੈਣ ਜੀ, ਮੈਂ ਤਾਂ ਬੇਫਿਕਰ ਹੋ ਗਈ ਹਾਂ, ਤੁਸੀਂ ਵੀ ਬੇਫਿਕਰ ਹੋ ਕੇ ਇਹੀ ਤੇਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਨੂੰ ਅਤੇ ਮੈਨੂੰ ਬਹੁਤ ਹੀ ਫਾਇਦਾ ਹੋਏਗਾ। ਸੁਲੇਮਾਨ ਸਾਹਿਬ, ਮੈਂ ਤਾਂ ਪ੍ਰੋਗਰਾਮ ਦੀ ਮੇਜ਼ਬਾਨ ਹਾਂ ਨਾ, ਮੈਂ ਤੁਹਾਨੂੰ ਪੈਸੇ ਨਹੀਂ ਦੇਣੇ।
8: ਸਹਿਮਾ ਜੀ, ਤੁਸੀਂ ਦੂਜੀਆਂ ਦਵਾਈਆਂ ਦੇ ਕਦੋਂ ਪੈਸੇ ਦਿੰਦੇ ਹੋ ਜਿਹੜੇ ਹੁਣ ਤੁਸੀਂ ਦੇਣੇ ਨੇ?
7: ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਦਵਾਈਆਂ ਦਿੰਦੇ ਹੋ, ਵੈਸੇ ਰੱਬ ਦੀ ਮਿਹਰਬਾਨੀ ਨਾਲ ਮੈਨੂੰ ਬਹੁਤ ਹੀ ਫਾਇਦਾ ਹੋਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਵੀ ਪੜ੍ਹ ਲਵਾਂ? ਮੇਰਾ ਕੀ ਹੈ, ਮੈਂ ਤੇ ਗੱਲਾਂ ਹੀ ਕਰਦੀ ਜਾਵਾਂਗੀ, ਪਰ ਸਾਡੇ ਭੈਣ ਭਰਾ ਨਾਰਾਜ਼ ਹੋ ਜਾਣਗੇ।
8: ਜੀ ਜੀ,
7: ਸੁਲੇਮਾਨ ਸਾਹਿਬ, ਈਮੇਲ ਬਰਾ ਰਿਜ਼ਵੀ ਹੋਰਾਂ ਲਿਖੀ ਹੈ, ਕਹਿੰਦੇ ਨੇ ਕਿ ਮੇਰੀ ਵਾਲਦਾ ਨੂੰ 2 ਸਾਲ ਤੋਂ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ ਤੇ ਹੁਣ ਸਿਰ ਵਿੱਚ ਦਰਦ ਬਹੁਤ ਹੁੰਦਾ ਹੈ, ਗੋਲੀਆਂ ਤੇ ਲੈ ਰਹੇ ਨੇ ਪਰ ਫਿਰ ਵੀ ਬਲੱਡ ਪ੍ਰੈਸ਼ਰ ਵੱਧਦਾ ਜਾ ਰਿਹਾ ਹੈ, ਕੋਈ ਇਹੋ ਜਿਹੀ ਦਵਾਈ ਦੱਸੋ ਜਿਹਦੇ ਨਾਲ ਆਰਾਮ ਆ ਜਾਵੇ।
8: ਇਬਰਾਰ ਭਾਈ, ਅਸਲ ਦਵਾਈ ਤੇ ਉਹ ਹੁੰਦੀ ਹੈ ਜਿਹੜੀ ਨੁਸਖੇ ਦੇ ਮੁਤਾਬਕ ਤਿਆਰ ਕੀਤੀ ਜਾਵੇ। ਬਹਰਹਾਲ, ਤੁਸੀਂ ਆਪਣੀ ਵਾਲਦਾ ਨੂੰ ਤ੍ਰਿਫਲੇ ਦਾ ਪਾਣੀ ਸੁਬਹ ਨਹਾਰ ਮੂੰਹ ਜ਼ਰੂਰ ਪਿਆਇਆ ਕਰੋ, ਇਹਦੇ ਨਾਲ ਬਹੁਤ ਹੀ ਫਾਇਦਾ ਹੁੰਦਾ ਹੈ। ਪਰ ਮੈਂ ਤਾਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਆਪਣੀ ਵਾਲਦਾ ਸਾਹਿਬਾਂ ਨੂੰ ਮਤਲਬ 'ਤੇ ਲਿਆਓ ਤਾਂ ਕਿ ਮੁਕੰਮਲ ਚੈੱਕਅਪ ਹੋ ਜਾਵੇ ਅਤੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖੀ ਜਾਵੇ। ਵੈਸੇ ਭਾਈ ਜੀ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮਤਲਬ ਟੀਕੇ ਇਲਾਜ ਕਰਾਉਣਾ ਚਾਹੀਦਾ ਹੈ, ਰੱਬ ਕਰਮ ਕਰੇਗਾ ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ ਦੇ ਵਿੱਚ ਸ਼ਿਫਾ ਹੀ ਸ਼ਿਫਾ ਰੱਖੀ ਹੈ।
7: ਜੀ ਬੁਰਾਰ ਭਾਈ, ਤੁਹਾਨੂੰ ਸੁਲੇਮਾਨ ਸਾਹਿਬ ਦਾ ਮਸ਼ਵਰਾ ਮਿਲ ਗਿਆ, ਤੁਸੀਂ ਇਸ ਮਸ਼ਵਰੇ ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਅਨਵਾਰ ਖਾਨ ਸਾਹਿਬ ਦੀ ਹੈ।
8: ਜੀ ਜੀ
7: ਸੁਲੇਮਾਨ ਸਾਹਿਬ, ਇਹਨਾਂ ਨੂੰ ਸ਼ੂਗਰ ਦੀ ਤਕਲੀਫ ਹੈ, ਕਹਿੰਦੇ ਨੇ ਕਿ ਸ਼ੂਗਰ ਦੀ ਵਜ੍ਹਾ ਨਾਲ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ
8: ਜੀ ਜੀ,
7: ਜਿਹੜੀ ਕਿਸੇ ਵੀ ਦਵਾਈ ਨਾਲ ਠੀਕ ਨਹੀਂ ਹੋਈ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਦਿਓ ਕਿ ਮੇਰੀ ਕਮਜ਼ੋਰੀ ਦੂਰ ਹੋ ਜਾਵੇ।
8: ਅਨਵਾਰ ਭਾਈ, ਮੈਂ ਇੱਕ ਵਾਰੀ ਨਹੀਂ ਬਲਕਿ ਬੜੀ ਵਾਰੀ ਇਹ ਗੱਲ ਦੱਸੀ ਹੈ ਕਿ ਅਸਾਬੀ ਕਮਜ਼ੋਰੀ ਭਾਵੇਂ ਸ਼ੂਗਰ ਨਾਲ ਹੋਵੇ ਜਾਂ ਬਲੱਡ ਪ੍ਰੈਸ਼ਰ ਨਾਲ, ਇਹ ਕਮਜ਼ੋਰੀ ਬਿਲਕੁਲ ਦੂਰ ਹੋ ਜਾਂਦੀ ਹੈ। ਪਰ ਸ਼ਰਤ ਇਹ ਵੇ ਕਿ ਹਕੀਮ ਸਿਆਣਾ ਹੋਵੇ ਜਿਹੜਾ ਇਹੋ ਜਿਹੀ ਕਮਜ਼ੋਰੀ ਲਈ ਚੰਗੀ ਜਿਹੀ ਦਵਾਈ ਬਣਾ ਸਕੇ। ਅਤੇ ਦੂਜੀ ਗੱਲ ਇਹ ਵੇ ਕਿ ਮਰੀਜ਼ ਥੋੜ੍ਹਾ ਟੀਕੇ ਇਲਾਜ ਕਰਵਾਵੇ, ਇਹ ਚੀਜ਼ਾਂ ਹੋਣ ਤਾਂ ਮਰੀਜ਼ ਦੀ ਤਾਕਤ ਵਾਪਸ ਆ ਸਕਦੀ ਹੈ। ਮੇਰੇ ਭਾਈ ਤੁਸੀਂ ਬੇਫਿਕਰ ਹੋ ਜਾਓ, ਬਸ ਇੱਕ ਵਾਰੀ ਦਵਾਖਾਨੇ 'ਤੇ ਤਸ਼ਰੀਫ ਲਿਆਓ, ਮੈਂ ਤੁਹਾਨੂੰ ਇਹੋ ਜਿਹੀ ਦਵਾਈ ਦੇਵਾਂਗਾ ਕਿ ਤੁਹਾਡੇ ਜਿਸਮ ਵਿੱਚ ਨਵੀਂ ਤਾਕਤ ਅਤੇ ਨਵੀਂ ਚੁਸਤੀ ਫੁਰਤੀ ਆ ਜਾਵੇਗੀ ਅਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਜ਼ਿੰਦਗੀ ਦੀਆਂ ਖੁਸ਼ੀਆਂ ਦੇ ਮਜ਼ੇ ਲੁੱਟੋਗੇ। ਭਾਈ ਜੀ ਇੱਕ ਗੱਲ ਹੋਰ ਯਾਦ ਰੱਖੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਤਾਕਤ ਦੀਆਂ ਦਵਾਈਆਂ ਗੁਰਦੇ ਅਤੇ ਜਿਗਰ ਨੂੰ ਬਹੁਤ ਨੁਕਸਾਨ ਦਿੰਦੀਆਂ ਨੇ, ਐਸੇ ਤੁਸੀਂ ਇਹੋ ਜਿਹੀ ਕੋਈ ਦਵਾਈ ਇਸਤੇਮਾਲ ਨਾ ਕਰੋ, ਨਹੀਂ ਤਾਂ ਤੁਹਾਨੂੰ ਜ਼ਿਆਦਾ ਮੁਸ਼ਕਲ ਹੋ ਜਾਵੇਗੀ।
7: ਜੀ ਅਨਵਾਰ ਭਾਈ, ਤੁਹਾਨੂੰ ਤੁਹਾਡੀ ਚਿੱਠੀ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਆਰਾਮ ਆ ਜਾਵੇ। ਸੁਲੇਮਾਨ ਸਾਹਿਬ, ਈਮੇਲਸ ਅਤੇ SMS ਜੇ ਵੀ ਬਾਕੀ ਨੇ
8: ਜੀ ਜੀ,
7: ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ।
8: ਹਾਂਜੀ,
7: ਦਿਲ ਤਾਂ ਕਰਦਾ ਹੈ ਕਿ ਗੱਲਾਂ ਕਰਦੇ ਰਹੀਏ ਪਰ ਮਜਬੂਰੀ ਹੈ।
8: ਸਹਿਮਾ ਜੀ, ਮੇਰਾ ਖਿਆਲ ਹੈ ਕਿ ਇਸ ਪ੍ਰੋਗਰਾਮ ਦਾ ਜ਼ਰਾ ਟਾਈਮ ਵਧਾਉਣਾ ਹੀ ਪਵੇਗਾ। ਮੈਨੂੰ ਪਤਾ ਕਿ ਤੁਸੀਂ ਤਾਂ 4 ਘੰਟੇ ਦਾ ਵੀ ਪ੍ਰੋਗਰਾਮ ਕਰ ਸਕਦੇ ਹੋ।
7: ਹਾਂਜੀ, ਮੈਂ ਇੱਕ ਮੈਂ ਜਾਣਦੀ ਹਾਂ, ਤੁਸੀਂ ਤਾਂ ਮੈਨੂੰ ਬੋਲਣ ਵੀ ਨਹੀਂ ਦਿੰਦੇ। ਬਹਰਾਲ ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
8: ਅਤੇ ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਮੈਂ ਸਾਮੀਨ ਕੋਲ ਇਜਾਜ਼ਤ ਦੇਣਾ ਚਾਹੁੰਦਾ ਅਤੇ ਰੱਬ ਰੱਖਾਂ।
7: ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਖਤ ਪੱਤਰ ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਹਮੇਸ਼ਾ ਹੀ ਸਿਹਤਮੰਦ ਰੱਖੇ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: ਸੁਰਰ ਸੰਗੀਤ ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।